ਪਾਨੀ ਪੰਚ ਜਨਾ ਗੁਰ ਵਸਤ ਆਣੇ ਤੇ ਉਨਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਧਾਰੀ ਹਰ ਰਾਮੇ ਨਾਮ ਸਮਾਨੀ ਪੰਚ ਜਨਾ

ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸਦੁਰ

ਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ

ਸਿਉਂ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ

ਅੰਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ

ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੇ ਖਾਏ ਚਲੀਐ ਦੂਖ।

ਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਵ ਪਰਿਆ ਸ਼ੈਲ ਪੱਥਰ ਮਹਿ ਜੰਤੂ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ।

ਤੂੰ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ

ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੂਰੁ ਪਰਿਵਾਰਾ ਸੇਵਕ ਸਿੱਖ ਸਭੈ

ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ।

ਨੀਰਜ ਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਖਿਆ ਮੇਰੀ ਤੁਮ ਕਰੂ ਸਿੱਖ ਵਾਰ ਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂ ਰਨ ਕਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ

ਓਂਕਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ

ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ

ਮੇਰਾ ਆਧਾਰੁ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਚ ਦੂਤ

जाने तुमरा अंत ऊंचे ते ऊंचा।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੁਈ ਸਹਾਏ, ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗੇ ਅਨਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਏ ਦੇਗ ਤੇਗ ਫਤਿਹ, ਬਿਰਧ ਕੀ ਪੈਜ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਰ, ਨਿਉਟਿਆਂ ਦੀ ਉੱਠ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀ, ਦਸੋਂ ਪਾਤਸ਼ਾਹ ਕੀ ਆਤਮਿਕ ਜੋਤ, ਸ਼ਬਦ ਸਵਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ, ਆਪ ਜੀ ਨੇ ਮਹਾਨ ਕਿਰਪਾ ਰਹਿਮਤ ਕੀਤੀ, ਤਰਸ ਕੀਤਾ ਸਤਿਗੁਰੂ ਜੀ, ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ, ਸਮੂਹ ਦਾਰਾਈਆਂ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਸਤਿਗੁਰੂ ਜੀ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਗਰੀਬ ਨਿਵਾਜ ਇਸ ਵਕਤ ਆਪ ਜੀ ਦੀ ਕਿਰਪਾ ਸਦਕਾ ਸੰਧਿਆ ਦੇ ਦੀਵਾਨ ਸਜਾਏ ਗਏ, ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸੰਗਤੀ ਰੂਪ ਵਿੱਚ ਹੋਏ, ਉਪਰੰਤ ਸੋ ਦਰ ਰਹਿ ਰਾਜ ਸਾਹਿਬ ਬਾਣੀ ਦੇ ਪਾਠ ਹੋਏ। ਗਰੀਬ ਨਿਵਾਜ ਆਪ ਜੀ ਕੇ ਪਾਵਨ ਦਰਬਾਰ ਅੰਦਰ ਪਵਿੱਤਰ ਗੁਰਬਾਣੀ ਦੇ ਪਾਠ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਬਾਣੀ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਰਸਦਾ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ। ਸਤਿਗੁਰੂ ਜੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ, ਭੇਟਾਵਾਂ ਸਫਲੀਆਂ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਲ ਕੰਟਕ ਦੂਰ ਕਰਨੇ, ਨਾਮ ਬਾਣੀ ਭਜਨ ਬਾਣੀ ਦਾ ਪ੍ਰਕਾਪ ਪ੍ਰਤਾਪ ਸਤਿਗੁਰੂ ਜੀ ਬਖਸ਼ਿਸ਼ ਕਰਨਾ, ਰਹਿਮਤਾਂ ਕਰਨੀਆਂ, ਘਰਾਂ ਵਿੱਚ ਸਖਤ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਬੇਅੰਤ ਸੇਵਾਵਾਂ ਭੇਜੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਸਭਨਾਂ ਨੂੰ ਮਨ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਏ ਸੇਵਾਦਾਰ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕਰਕੇ ਭਾਵਨਾ ਪ੍ਰੀਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਰਹਿਮਤ ਕਰੋ, ਗਰੀਬ ਨਿਵਾਜ ਸੰਗਤਾਂ ਦੀ ਗਰੀਬ ਨਿਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਸੰਧਿਆ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ, ਸਹੀ ਪਿਆਰੇ ਮੇਲਣਾ ਗਰੀਬ ਨਿਵਾਜ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚੇਤਾ ਆਵੇ। ਸਤਿਗੁਰੂ ਜੀ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੂਜੈ ਭਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜਿਹੜੇ ਬੈਠ ਕੇ ਸੋਦੈ ਰਹਿ ਰਹਿ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰ ਭੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, 17 ਅਕਤੂਬਰ ਨੂੰ ਸ਼ਨੀਵਾਰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ, 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਤੁਸੀਂ ਉਹਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਜਾ ਸਕਦੇ, ਹਿੱਸਾ ਲੈ ਸਕਦੇ ਹੋ। ਇਸ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਗੁਰਮਤ ਕੈਂਪ ਚੱਲ ਰਹੇ ਨੇ, ਜਿਹਦੇ ਵਿੱਚ ਨਾਮ ਸਿਮਰਨ ਅਭਿਆਸ ਕਰਾਇਆ ਜਾਂਦਾ, ਜਿਨ੍ਹਾਂ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ 8 ਵਜੇ ਤੱਕ। ਆਪ ਸੰਗਤਾਂ ਜੋ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੁਣ ਉਹਦੇ ਵਿੱਚ ਕਰ ਸਕਦੇ ਨੇ, ਹਿੱਸਾ ਲੈ ਸਕਦੇ ਹੋ ਜੀਓ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, 3 ਨਵੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਦਿਹਾੜਾ ਆ ਰਿਹਾ, ਅਤੇ 3 ਨਵੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, 8 ਨਵੰਬਰ ਨੂੰ ਬੰਦੀ ਛੋੜ ਦਿਵਸ ਭਾਵ ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਪਵਿੱਤਰ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਏ ਜਾਣਗੇ। ਆਪ ਸੰਗਤਾਂ ਨੂੰ ਬੇਨਤੀ ਜ਼ਰੂਰ ਇਹਦੇ ਵਿੱਚ ਸਹਿਯੋਗ ਬਖਸ਼ਿਸ਼ ਕਰਨਾ, ਵੱਧ ਚੜ੍ਹ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਆਰਤੀ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਉਨਾ ਵਾਲੇ, ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਕਥਾ ਕਰਨਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, 8:30 ਵਜੇ ਤੱਕ ਦੀਵਾਨ ਸਜਣਗੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਕੋਲ ਸਮਾਂ ਹੈ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸਬਦੀ ਵਿਚਾਰ। ਨਾਨਕ ਸਦਾ ਸੁਹਾਗਣੀ

गुर कै हित अपार महल्ला तीजा सावन दज्जै गुण बाहरी जिस

ਸਲੂਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸਬਦੀ ਵਿਚਾਰ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਾਵਣ ਸਰਸੀ, ਇਹਦਾ ਪਾਠ ਅਸਲ ਹੈ ਸਰਸੀ ਭਾਵ ਰਸ ਦੇ ਵਿੱਚ ਭਰੀ ਹੋਈ। ਜਿਵੇਂ ਅਸੀਂ ਤੀਸਰੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਕਈ ਵਾਰੀ ਅਸੀਂ ਸ਼ਬਦ ਨੂੰ ਇਕੱਠਿਆਂ ਪੜ੍ਹ ਜਾਂਦੇ ਹਾਂ ਤੇ ਉਹਦੇ ਅਰਥ ਦਾ ਨਹੀਂ ਪਤਾ ਲੱਗਦਾ। ਜਿਵੇਂ ਅਸੀਂ ਆਨੰਦ ਸਾਹਿਬ ਜੀ ਦੇ ਅੰਦਰ ਪੜ੍ਹਦੇ ਹਾਂ ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਸੰਤ ਸਾਜਨ ਭਏ ਸਰਸੇ, ਅਸੀਂ ਸਰਸੇ ਪੜ੍ਹ ਜਾਂਦੇ ਹਾਂ, ਉਹਦਾ ਵੀ ਅਰਥ ਥੋੜਾ ਜਿਹਾ ਸੰਧੀ ਕਰਕੇ ਥੋੜਾ ਜਿਹਾ ਗੈਪ ਪਾ ਕੇ ਸੰਤ ਸਾਜਨ ਭਏ ਸਰਸੇ, ਸਰਸੇ ਦਾ ਅਰਥ ਹੈ ਰਸ ਸਹਿਤ ਹੋ ਗਏ। ਇੱਥੇ ਵੀ ਸਰਸੀ ਦਾ ਅਰਥ ਹੈ ਸਰਸੀ ਪੜਾਂਗੇ, ਤੇ ਇੱਕ ਅਰਥ ਸਰਸੀ ਦਾ ਇਹ ਵੀ ਨਿਕਲਦਾ ਜਿਵੇਂ ਅਸੀਂ ਪੰਜਾਬੀ ਚ ਵਿੱਚ ਕਹਿੰਦੇ ਹਾਂ ਸਰਸਰਾ, ਆਮ ਜਾ ਕਹਿ ਦਿੰਦੇ ਸਰਸਰੀ ਜੀ ਗੱਲ ਹੈ, ਇੱਥੇ ਸਰਸਰੀ ਨਹੀਂ, ਇਹਦੇ ਅਰਥ ਹੈ ਸਰਸੀ ਭਾਵ ਜੋ ਜੀਵ ਆਤਮਾ ਰਸ ਨਾਲ ਭਰੀ ਹੋਈ ਹੈ, ਰਸ ਸਹਿਤ ਹੈ। ਸਾਵਣ ਸਰਸੀ ਕਾਮਣੀ, ਕਾਮਣੀ ਦਾ ਅਰਥ ਹੈ ਇਸਤਰੀ, ਇਸਤਰੀ ਦਾ ਭਾਵ ਹੈ ਜੀਵ ਆਤਮਾ। ਗੁਰ ਸ਼ਬਦੀ ਵਿਚਾਰ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਸਾਵਣ ਮਹੀਨੇ ਦੇ ਵਿੱਚ ਉਹ ਜੀਵ ਆਤਮਾਵਾਂ ਹੀ ਰਸ ਨਾਲ ਭਰ ਜਾਂਦੀਆਂ ਨੇ, ਆਨੰਦ ਨਾਲ ਭਰ ਜਾਂਦੀਆਂ ਨੇ, ਜਿਨ੍ਹਾਂ ਦੇ ਕੋਲ ਗੁਰੂ ਦਾ ਪਿਆਰ ਹੈ, ਗੁਰੂ ਦੀ ਵਿਚਾਰ ਹੈ। ਜੇ ਵਿਚਾਰ ਨਹੀਂ, ਵੇਖੋ ਬੂਟਾ ਜਗਤ ਦੇ ਅੰਦਰ ਅਨੇਕਾਂ ਬੂਟੇ ਅਨੇਕਾਂ ਪੌਦੇ ਪੈਦਾ ਹੁੰਦੇ ਨੇ, ਸਾਵਣ ਦੇ ਮਹੀਨੇ ਵਿੱਚ ਸਾਰੇ ਹੀ ਖਿੜਦੇ ਨੇ, ਸਾਰਿਆਂ ਨੂੰ ਹੀ ਇੱਕ ਨੂੰ ਛੱਡ ਕੇ ਬਾਕੀ ਸਾਰੇ ਹਰਿਆਵਲ ਹੋ ਜਾਂਦੇ ਨੇ, ਪਰ ਉਹਨਾਂ ਸਾਰਿਆਂ ਵਿੱਚ ਇੱਕੋ ਜਿਹਾ ਰਸ ਨਹੀਂ ਭਰਿਆ ਜਾਂਦਾ। ਹਰ ਬੂਟੇ ਦੇ ਅੰਦਰ ਆਪੋ ਆਪਣੀ ਪਰਮਾਤਮਾ ਨੇ ਜਿਵੇਂ ਦੀ ਉਹਦੇ ਚ ਤਾਸੀਰ ਪਾਈ ਹੈ, ਕਿਸੇ ਵਿੱਚ ਮਿਠਾਸ ਭਰੀ ਜਾਂਦੀ ਹੈ, ਕਿਸੇ ਵਿੱਚ ਖਟਾਸ ਭਰੀ ਜਾਂਦੀ ਹੈ, ਕਿਸੇ ਵਿੱਚ ਕੁੜੱਤਨ ਭਰੀ ਜਾਂਦੀ ਹੈ। ਇਹਦਾ ਭਾਵ ਇਹ ਹੈ ਕਿ ਜੇ ਮਨੁੱਖ ਨੂੰ ਕੋਈ ਵੀ ਵਸਤੂ ਪ੍ਰਾਪਤ ਹੋਵੇ ਨਾ, ਗਿਆਨ ਪ੍ਰਾਪਤ ਹੋਵੇ, ਕੋਈ ਗੁਣ ਪ੍ਰਾਪਤ ਹੋ ਜਾਏ, ਇੱਥੋਂ ਤੱਕ ਕਿ ਗੁਰੂ ਦੀ ਬਖਸ਼ਿਸ਼ ਵੀ ਪ੍ਰਾਪਤ ਹੋ ਜਾਏ, ਜੋ ਕੋਈ ਰਿੱਧ ਸਿੱਧ ਜਾਂ ਕੋਈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏ, ਕੋਈ ਵੀ ਉਹਦੇ ਕੋਲ ਐਸਾ ਜੀਵਨ ਦਾ ਅਨੁਭਵ ਹੋਵੇ ਵੀ ਜੋ ਉਸਨੂੰ ਵਿਲੱਖਣ ਬਣਾਉਂਦਾ ਹੋਵੇ, ਪਰ ਉਹ ਕਰਮਾਂ ਦੇ ਅਨੁਸਾਰ ਉਹ ਜੀਵ ਆਤਮਾ ਅਸਲੀ ਰਸ ਅਸਲੀ ਮਿਠਾਸ ਨਾਲ ਤਾਂ ਉਹੀ ਭਰਦੀ ਹੈ ਕਿ ਜਿਹਦੇ ਕੋਲ ਗੁਰੂ ਦਾ ਪਿਆਰ ਹੈ, ਗੁਰੂ ਦੀ ਬਖਸ਼ਿਸ਼ ਹੈ। ਨਹੀਂ ਤਾਂ ਭਾਵੇਂ ਜੀਵਨ ਦੇ ਅੰਦਰ ਬਹੁਤ ਗੁਣ ਬਹੁਤ ਕੁਝ ਹੋਵੇ, ਪਰ ਗੁਰਦੇਵ ਜੀ ਕਹਿੰਦੇ ਉਹ ਸਾਰਾ ਕੁਝ ਹੀ ਉਸ ਰਸ ਨਾਲ ਭਰ ਜਾਂਦਾ ਜਿਹਨੂੰ ਕੋਈ ਮੂੰਹ ਤੇ ਨਹੀਂ ਰੱਖਦਾ। ਖਟਾਸ ਨਾਲ ਭਰ ਜਾ ਸਕਦਾ ਹੈ, ਕੁੜੱਤਣ ਨਾਲ ਭਰ ਸਕਦਾ ਹੈ। ਕਿਸੇ ਵਿਦਵਾਨ ਦੇ ਬੜੇ ਪਿਆਰੇ ਬਚਨ ਨੇ, ਪੰਡਿਤ ਹਰਦਿਆਲ ਜੀ ਨੇ ਸਾਰ ਕੁਤਾਵਲੀ ਵਿੱਚ ਇੱਕ ਬਚਨ ਕੀਤਾ ਹੈ, ਉਹ ਕਹਿੰਦੇ ਨੇ ਨਿੰਮ ਤੇ ਈਖ, ਇੱਕ ਦਾ ਅਰਥ ਹੈ ਗੰਨਾ ਤੋਏ, ਕਹਿੰਦੇ ਨਿੰਮ ਤੇ ਈਖ ਨੂੰ, ਨਿੰਮ ਤੇ ਗੰਨੇ ਨੂੰ, ਦੋਹਾਂ ਨੂੰ ਧਰਤੀ ਵਿੱਚ ਬੀਜਿਆ ਜਾਂਦਾ ਹੈ, ਪਾਣੀ ਵੀ ਦੋਹਾਂ ਨੂੰ ਇੱਕੋ ਜਿਹਾ ਦਿੱਤਾ ਜਾਂਦਾ ਹੈ, ਪਰ ਨਿੰਮ ਨੂੰ ਦਿੱਤਾ ਹੋਇਆ ਪਾਣੀ ਉਹਦੇ ਵਿੱਚ ਮਿਠਾਸ ਨਹੀਂ ਭਰ ਸਕਦਾ, ਉਹਦੇ ਵਿੱਚ ਕੁੜੱਤ ਨਹੀਂ ਭਰਦਾ, ਤੇ ਗੰਨੇ ਨੂੰ ਮਿਲਿਆ ਹੋਇਆ ਪਾਣੀ ਉਹਦੇ ਵਿੱਚ ਮਿਠਾਸ ਭਰ ਦਿੰਦਾ ਹੈ। ਹੁਣ ਇਹਦੇ ਵਿੱਚ ਪਾਣੀ ਦੇਣ ਵਾਲੇ ਦਾ ਕੋਈ ਕਸੂਰ ਨਹੀਂ, ਕਿਸਾਨ ਦਾ ਕੋਈ ਕਸੂਰ ਨਹੀਂ, ਧਰਤੀ ਦਾ ਕੋਈ ਕਸੂਰ ਨਹੀਂ, ਉਹ ਬੀ ਹੀ ਮੁੱਢ ਤੋਂ ਐਸਾ ਬਣਿਆ ਹੋਇਆ ਕਿ ਉਹਨੂੰ ਜੋ ਵੀ ਮਿਲੇਗਾ ਉਹਨੇ ਉਸਨੂੰ ਆਪਣੇ ਗੁਣ ਦੇ ਵਿੱਚ ਹੀ ਬਦਲਣਾ ਹੈ, ਆਪਣੇ ਹੀ ਤਸੀਰ ਵਿੱਚ ਹੀ ਬਦਲਣਾ। ਇਸੇ ਤਰ੍ਹਾਂ ਜੋ ਵੀ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਚੰਗਾ ਮਾੜਾ ਸੰਸਾਰ ਜਗਤ ਦੇ ਅੰਦਰ, ਉਹਨੂੰ ਹੀ ਆਪਣੇ ਅੰਦਰ ਉਹ ਫਲੀਭੂਤ ਕਰਦਾ ਹੈ ਤੇ ਉਹਦਾ ਹੀ ਬਾਹਰ ਪ੍ਰਗਟਾਵਾ ਕਰਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰਦੇ ਨੇ ਕਿ ਉਹ ਜੀਵ ਆਤਮਾਵਾਂ ਜਿਨ੍ਹਾਂ ਨੂੰ ਸੁੰਦਰ ਸਰੀਰ ਮਿਲਿਆ, ਜੋਬਨ ਮਿਲਿਆ, ਕਾਇਆ ਮਿਲੀ, ਧਨ ਮਿਲਿਆ, ਪਰ ਜੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਾਮ ਯਾਦ ਹੈ, ਫਿਰ ਉਹ ਰਸ ਨਾਲ ਭਰੀਆਂ ਰਹਿੰਦੀਆਂ ਨੇ ਤੇ ਉਹ ਜੀਵਨ ਉਹ ਰਸ ਦੁਨੀਆਂ ਨੂੰ ਵੀ ਤਾਰ ਦਿੰਦਾ ਹੈ, ਦੁਨੀਆਂ ਦਾ ਵੀ ਭਲਾ ਕਰਦਾ ਹੈ। ਜਿਸ ਦੇ ਪਾਸ ਵਾਹਿਗੁਰੂ ਦੇ ਨਾਮ ਦਾ ਪਿਆਰ ਨਹੀਂ, ਉਹਨਾਂ ਮਨੁੱਖਾਂ, ਉਹਨਾਂ ਜੀਵ ਆਤਮਾ, ਉਹਨਾਂ ਜੀਵ ਰੂਪੀ ਕਾਮਨਾ ਦਾ ਜੀਵਨ, ਜੋਬਨ ਹੋਵੇ, ਧਨ ਹੋਵੇ, ਪਦਾਰਥ ਹੋਣ, ਉਹਨਾਂ ਲਈ ਵੀ ਇੱਕ ਦਿਨ ਬਰਬਾਦੀ ਦਾ ਕਾਰਨ ਬਣਦਾ ਤੇ ਦੂਜਿਆਂ ਨੂੰ ਵੀ ਬਰਬਾਦ ਕਰਦਾ।
ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰਦੇਵ ਜੀ ਨੇ ਬਾਕਾਇਦਾ ਸਾਨੂੰ ਕਿਰਪਾ ਕੀਤੀ। ਜਦੋਂ ਅਸੀਂ ਬਾਬਰ ਬਾਣੀ ਪੜ੍ਹਦੇ ਹਾਂ ਨਾ, ਗੁਰੂ ਨਾਨਕ ਦੀ ਬਾਣੀ ਹੈ ਪਰ ਉਹ ਬਾਬਰ ਦੇ ਪ੍ਰਤੀ ਜਿਹੜੀ ਉਚਾਰੀ ਗਈ ਉਹਨੂੰ ਅਕਸਰ ਅਸੀਂ ਬਾਬਰ ਬਾਣੀ ਕਹਿ ਦਿੰਦੇ ਹਾਂ। ਆਸਾ ਰਾਗ ਵਿੱਚ ਸਤਿਗੁਰੂ ਜੀ ਤੇ ਇੱਕ ਪਾਵਨ ਸ਼ਬਦ ਹੈ, ਕਾਮਣਾ ਨੂੰ, ਕਾਮਣ ਨੂੰ ਹੀ ਸੰਬੋਧਨ ਸਤਿਗੁਰਾਂ ਨੇ ਕੀਤਾ ਕਿ ਜਿਹਦੇ ਪਾਸ ਤੇ ਵਾਹਿਗੁਰੂ ਦਾ ਨਾਮ ਹੈ ਉਹਦੇ ਲਈ ਸਾਰੀਆਂ ਸੁੱਖ ਸਹੂਲਤਾਂ ਪ੍ਰਵਾਨ ਹੋ ਜਾਂਦੀਆਂ ਨੇ, ਉਹਦੇ ਸੇਵਾ ਵਿੱਚ ਹਾਜ਼ਰ ਹੋ ਜਾਂਦੀਆਂ, ਪਰ ਜਿਹਦੇ ਕੋਲ ਪ੍ਰੇਮ ਨਹੀਂ ਉਹੀ ਸਹੂਲਤਾਂ ਉਹਦੇ ਜੀਵਨ ਦੇ ਵਿੱਚ ਸਭ ਤੋਂ ਵੱਡੀਆਂ ਮੁਸ਼ਕਲਾਂ ਪੈਦਾ ਕਰ ਦਿੰਦੀਆਂ ਆਉਣ ਵਾਲੇ ਸਮੇਂ ਵਿੱਚ, ਜੇ ਵਾਹਿਗੁਰੂ ਦਾ ਨਾਮ ਉਹਨਾਂ ਦੇ ਪਾਸ ਨਹੀਂ ਸੀ। ਅਸੀਂ ਬਚਨ ਪੜ੍ਹਦੇ ਹਾਂ, ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂਲ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਨ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨ ਪਾਇਆ, ਕਰ ਕਰ ਥੱਕੇ ਵੇਸ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਹਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ ਐਮਨਾ ਬਾਦੀਆਂ, ਜਿਹੜੀਆਂ ਹਿੰਦਵਾਣੀਆਂ ਸਨ ਤੇ ਤੁਰਕਾਣੀਆਂ ਸਨ ਉਹਨਾਂ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਇਸ ਬਾਣੀ ਵਿੱਚ ਕੀਤਾ ਸ਼ਬਦ ਵਿੱਚ, ਕਿਉਂਕਿ ਐਮਨਾਬਾਦ ਬੜਾ ਸਮ੍ਰਿੱਧ ਸ਼ਹਿਰ ਸੀ, ਬੜਾ ਅਮੀਰ ਲੋਕਾਂ ਦਾ ਸ਼ਹਿਰ ਸੀ, ਉੱਥੇ ਰਹਿਣ ਵਾਲੀਆਂ ਵੱਡੀਆਂ ਵੱਡੀਆਂ ਪਠਾਨਾਂ, ਤੁਰਕਵਾਣੀਆਂ, ਹਿੰਦਵਾਣੀਆਂ ਜਿਹੜੀਆਂ ਸਨ, ਬੇਗਮਾਂ ਜਿਹੜੀਆਂ ਸਨ, ਉਹਨਾਂ ਦੇ ਡੋਲੇ ਜਦੋਂ ਚੱਲਦੇ ਸਨ ਬੇਅੰਤ ਕਹਾਰ ਨਾਲ ਚੱਲਦੇ ਸਨ, ਬੇਅੰਤ ਪਦਾਰਥ ਨਾਲ ਚੱਲਦੇ ਸਨ। ਤੇ ਦਾਤਾ ਜੀ ਕਹਿੰਦੇ ਜਦੋਂ ਕਿਸੇ ਦਾ ਡੋਲਾ ਜਾਂਦਾ ਸੀ ਸੁਹਾਗ ਵਾਲੀ ਬਣਦੀ ਸੀ, ਜਦੋਂ ਸੀਆਂ ਵਿਆਹੀਆਂ ਜਦੋਂ ਵਿਆਹ ਕਰਕੇ ਡੋਲੇ ਵਿੱਚ ਪੈਂਦੀਆਂ ਸਨ, ਉਦੋਂ ਜਦੋਂ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਆਉਂਦੀਆਂ ਸਨ ਕਿੰਨੇ ਸ਼ਗਨ ਕੀਤੇ ਜਾਂਦੇ ਸਨ, ਉੱਪਰੋਂ ਪਾਣੀ ਵਾਰੀ ਹੈ ਝੱਲੇ ਝਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਸਹੂਲਤਾਂ ਮਾੜੀਆਂ ਨਹੀਂ। ਪਰ ਦਤਾਰ ਜੀ ਨੇ ਕੀ ਕਹਿ ਦਿੱਤਾ ਅੱਗੇ, ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ, ਸਿਲਕ ਕਹਿੰਦੇ ਨੇ ਰੱਸੀ, ਕਹਿੰਦੇ ਬਾਬਰ ਦੇ ਸਿਪਾਹੀ ਐਸੇ ਜ਼ਾਲਮ ਬਣ ਕੇ ਆਏ ਜਿਨ੍ਹਾਂ ਕੋਲ ਜੋਬਣ ਸੀ, ਜਿਨ੍ਹਾਂ ਕੋਲ ਧਨ ਸੀ, ਜਿਨ੍ਹਾਂ ਕੋਲ ਗਹਿਣਾ ਗੱਟਾ ਸੀ, ਉਹਨਾਂ ਨੇ ਕੁਝ ਨਹੀਂ ਛੱਡਿਆ, ਜੋਬਣ ਵੀ ਲੁੱਟਿਆ, ਗਹਿਣੇ ਵੀ ਲੁੱਟੇ, ਧਨ ਵੀ ਲੁੱਟੇ, ਤੇ ਫਿਰ ਗਲਾਂ ਵਿੱਚ ਰੱਸੀਆਂ ਪਾ ਕੇ ਮਹਿਲਾਂ ਚੋਂ ਧੂ ਕੇ ਬਾਹਰ ਕੱਢਿਆ। ਜਿਨ ਸਿਰ ਸੋਹਨ ਪੱਟੀਆਂ, ਜਿਨ੍ਹਾਂ ਤੇ ਸਿਰਾਂ ਤੇ ਕੇਸਾਂ ਦੀਆਂ ਪੱਟੀਆਂ ਸੌਂਦੀਆਂ ਸਨ, ਮਾਂਗੀ ਪਾਏ ਸੰਧੂਰ, ਆਪਣਾ ਚੀਰ ਸਿਰ ਦਾ ਮਾਂਗ ਆਪਣੇ ਸੁਹਾਗ ਦੀ ਨਿਸ਼ਾਨੀ ਭਰਦੀਆਂ ਸਨ। ਦਤਾਰ ਜੀ ਕਹਿੰਦੇ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਗਿਆ, ਮਾਂਗੀ ਪਾਏ ਸੰਧੂਰ, ਉਹਨਾਂ ਤੇ ਦੇ ਸਿਰ ਕਾਤੀ ਮੁੰਨੀਅਨ ਕੈਂਚੀ ਨਾਲ ਮੁੰਨ ਦਿੱਤੇ ਗਏ। ਬੇਅਦਬੀ ਬੇਪਤੀ ਕਰਨ ਦਾ ਸਭ ਤੋਂ ਵੱਡਾ ਇਹ ਤਰੀਕਾ ਸੀ। ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਮਹਿਲ ਢਾ ਦਿੱਤੇ, ਹੁਣ ਬਹਿਨ ਨਾ ਮਿਲਣ ਹਦੂਰ, ਖੁੱਲੇ ਅਸਮਾਨ ਵਿੱਚ ਜ਼ਾਬਰ ਬਾਬਰ ਨੇ ਸਭ ਨੂੰ ਕੈਦੀ ਬਣਾ ਲਿਆ ਸੀ। ਗਰੀ ਸ਼ੁਹਾਰੇ ਖਾਣਨ ਵਾਲੀਆਂ ਨੂੰ ਹੁਣ ਰੋਟੀ ਨਹੀਂ ਮਿਲਦੀ ਪਈ। ਗੁਰੂ ਸਾਹਿਬ ਕਹਿੰਦੇ ਧਨ ਜੋਬਣ ਦੋਏ ਵੈਰੀ ਹੋਏ, ਜਿਨ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ, ਉਹ ਦੂਤ ਬਣ ਕੇ ਆਏ। ਗੁਰੂ ਸਾਹਿਬ ਜੀ ਨੇ ਸ਼ਬਦ ਅੰਦਰ ਵਿਆਹ ਦਾ ਇੱਕ ਅਲੰਕਾਰ ਬੰਨਿਆ ਹੈ ਕਿ ਜਾਬਰ ਬਾਬਰ ਨੂੰ ਲਾੜਾ ਕਿਹਾ ਹੈ, ਉਹਦੇ ਨਾਲ ਜਿਹੜੇ ਉਹਦੇ ਸਿਪਾਹੀ ਆਏ ਨੇ ਉਹਨਾਂ ਨੂੰ ਜਾਂਜੀ ਕਿਹਾ, ਬਰਾਤੀ ਕਿਹਾ ਹੈ, ਤੇ ਇਹ ਗੁਰਦੇਵ ਪਿਤਾ ਮਹਾਰਾਜ ਨੇ ਨਾਲ ਕਹਿ ਦਿੱਤਾ ਵੀ ਇਹ ਜਿਹੜੀ ਬਰਾਤ ਆਈ ਹੈ, ਜਿਹੜਾ ਲਾੜਾ ਬਣ ਕੇ ਆਇਆ, ਕੋਈ ਧਰਮ ਦਾ ਵਿਆਹ ਨਹੀਂ ਕਰ ਰਿਹਾ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇਲਾ ਲੋ। ਜੋਰੀ ਦਾ ਅਰਥ ਹੈ ਵੀ ਧੱਕੇ ਨਾਲ ਕੰਨਿਆਂ ਦਾ ਦਾਨ ਮੰਗਦਾ, ਧੱਕੇ ਨਾਲ ਲੋਕਾਂ ਦੀਆਂ ਇਸਤਰੀਆਂ ਨੂੰ ਖੋਹ ਲੈਂਦਾ। ਜੋਰੀ ਮੰਗੈ ਦਾਨ ਵੇਲਾ ਲੋ, ਕਾਗਦੀਆਂ ਬਾਹਮਣਾ ਕੀ ਗੱਲ ਧੱਕੀ। ਕਾਦੀ ਜਿਹੜੇ ਸਨ ਨਿਕਾਹ ਪੜਾਉਂਦੇ ਸਨ, ਕਾਜੀ ਬਾਹਮਣ ਜਿਹੜੇ ਸਨ ਉੱਥੇ ਉਹ ਵਿਆਹ ਕਰਵਾਉਂਦੇ ਸਨ, ਫੇਰੇ ਕਰਵਾਉਂਦੇ ਸਨ, ਕਹਿੰਦੇ ਉਹਨਾਂ ਦੀ ਗੱਲ ਥੱਕੀ, ਭਾਵ ਕਿ ਉਹਨਾਂ ਨੂੰ ਕੌਣ ਪੁੱਛਦਾ। ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਮਿਲਾ ਲੋ। ਹੁਣ ਨਿਕਾਹ ਕੌਣ ਪੜਦਾ ਪਿਆ, ਬਾਬਰ ਪਾਪ ਦੀ ਜੰਝ ਲੈ ਕੇ ਆਇਆ, ਤੇ ਪਾਪ ਦੇ ਲਾੜੇ ਦਾ ਜਿਹੜਾ ਕਾਦੀ ਜਾਂ ਜਿਹੜਾ ਉਹਦਾ ਬਾਹਮਣ ਹੋਏਗਾ ਉਹ ਸ਼ੈਤਾਨ ਹੀ ਹੋਏਗਾ ਨਾ, ਸ਼ੈਤਾਨ ਨਿਕਾਹ ਪਿਆ ਪੜਾ ਰਿਹਾ, ਉਹਦਾ ਕਾਰਨ ਕੀ ਹੈ। ਬਾਬਾ ਜੀ ਕਹਿੰਦੇ ਦਾ ਕਾਰਨ ਇਹੀ ਹੈ ਕਿ ਉਹ ਜੀਵ ਆਤਮ, ਉਹ ਔਰਤਾਂ, ਉਹ ਐਮਨਾਬਾਦ ਦੇ ਰਹਿਣ ਵਾਲੇ ਅਮੀਰ ਜਾਦੇ ਲੋਕ ਜਿਨ੍ਹਾਂ ਕੋਲ ਸੁੱਖ ਸਹੂਲਤਾਂ ਸਾਰੀਆਂ ਸਨ, ਰਸ ਭਰਨ ਵਾਲੀਆਂ ਸਨ,
ਪਰ ਉਹਨਾਂ ਨੂੰ ਰਸ ਨਹੀਂ ਦੇ ਸਕੀਆਂ, ਬੇਰਸ ਕਰ ਦਿੱਤਾ ਉਹਨਾਂ ਦਾ ਜੀਵਨ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਵਾਹਿਗੁਰੂ ਪਰਮੇਸ਼ਵਰ ਨੂੰ ਮਨਫੀ ਕਰ ਦਿੱਤਾ ਸੀ, ਅਹੰਕਾਰ ਹੋ ਗਿਆ। ਸਹੂਲਤਾਂ ਜਿਹੜੀਆਂ ਨੇ ਉਹ ਮੁਸੀਬਤਾਂ ਬਣ ਜਾਂਦੀਆਂ ਨੇ ਉਦੋਂ ਜਦੋਂ ਬੰਦੇ ਦੀ ਹੰਗਤਾ ਵੱਧ ਜਾਏ ਤੇ ਬੰਦਾ ਆਪਣੇ ਪਿਆਰੇ ਨੂੰ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਏ, ਪਰ ਸਹੂਲਤਾਂ ਮੁਸੀਬਤਾਂ ਬਣ ਜਾਂਦੀਆਂ। ਤੇ ਜਿੱਥੇ ਵਾਹਿਗੁਰੂ ਦੀ ਕਿਰਪਾ ਵਾਪਰ ਜਾਏ, ਪਰਮੇਸ਼ਵਰ ਯਾਦ ਰਵੇ, ਪਰਮਾਤਮਾ ਦਾ ਪਿਆਰ ਹੈ, ਉਹ ਫਿਰ ਮੁਸੀਬਤ ਵੀ ਭਾਵੇਂ ਕਿਉਂ ਨਾ ਹੋਵੇ। ਗੁਰੂ ਪੰਚਮ ਪਾਤਸ਼ਾਹ ਜੀ ਨੇ ਕਿਹਾ ਨਾ, ਜਿਸ ਜੀਵ ਇਸਤਰੀ ਦੇ ਕੋਲ ਖਾਣ ਲਈ ਭੋਜਨ ਨਹੀਂ ਚੰਗਾ, ਪਾਉਣ ਲਈ ਕੱਪੜਾ ਨਹੀਂ ਚੰਗਾ, ਰਹਿਣ ਲਈ ਥਾਂ ਨਹੀਂ ਚੰਗਾ, ਇੰਨੀ ਮੁਸੀਬਤ ਵਿੱਚ ਵਸਦੀ ਹੋਵੇ, ਪਰ ਉਹਨੂੰ ਕਿਹਾ ਜਾਏ ਵੀ ਤੂੰ ਕਿਵੇਂ ਖੁਸ਼ ਹੈ, ਉਹ ਕਹੇਗੀ ਰੁੱਖੋ ਸੂ ਭੋਜਨ ਭੂਮ ਸਹਿਨ ਸਖੀ ਪ੍ਰੈ ਸੰਗ ਸੂਖ ਬਿਹਾਤ। ਇਹ ਹੈ ਰਸ ਨਾਲ ਭਰ ਜਾਣਾ ਕਿ ਮੇਰੇ ਕੋਲ ਮੇਰਾ ਵਾਹਿਗੁਰੂ ਮੇਰਾ ਪਰਮੇਸ਼ਵਰ ਹੈ। ਗੁਰਦੇਵ ਜੀ ਕਹਿੰਦੇ ਸਾਵਣ ਸਾ ਰਸੀ ਕਾਮਣੀ ਗੁਰ ਸ਼ਬਦੀ ਵਿਚਾਰ, ਜਿਨ੍ਹੇ ਗੁਰੂ ਦੇ ਸ਼ਬਦ ਦਾ ਵਿਚਾਰ ਕੀਤੀ ਹੈ, ਗੁਰੂ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਰੱਖਿਆ ਹੈ, ਉਹ ਰਸ ਨਾਲ ਭਰ ਜਾਂਦੀ ਹੈ ਸਾਵਣ ਦੇ ਮਹੀਨੇ ਵਿੱਚ। ਕਈਆਂ ਨੂੰ ਸਾਉਣ ਚੰਗਾ, ਕਈਆਂ ਨੂੰ ਮਾੜਾ। ਗੁਰੂ ਸਾਹਿਬ ਜੀ ਨੇ ਇਸੇ ਬਾਣੀ ਵਿੱਚ ਆਪਾਂ ਪਿੱਛੇ ਸਲੋਕ ਪੜ੍ਹ ਕੇ ਆਏ ਹਾਂ, ਗੁਰਦੇਵ ਜੀ ਕਹਿੰਦੇ ਸਾਵਣ ਜੇ ਆਉਂਦਾ ਹੈ ਚਹੁ ਉਮਾਹਾ ਹੋਏ, ਸਾਵਣ ਦੇ ਆਉਣ ਨਾਲ ਚਾਰਾਂ ਨੂੰ ਖੁਸ਼ੀ ਮਿਲਦੀ ਹੈ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ। ਕਹਿੰਦੇ ਜੇ ਉਦੋਂ ਮੀਂਹ ਪਵੇ, ਮੀਂਹ ਕਿਹਦੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਨਾਗਾਂ ਲਈ, ਸਰਪਾਂ ਲਈ, ਕਿਉਂਕਿ ਉਹਨਾਂ ਲਈ ਖੁਰਾਕ, ਕੀੜੇ ਮਕੌੜੇ, ਡੱਡੂ, ਮੈਂਢਕ ਬਾਹਰ ਆਉਂਦੇ ਨੇ, ਇੱਕ ਤਾਂ ਉਹਨਾਂ ਨੂੰ ਖੁਰਾਕ ਮਿਲਦੀ ਹੈ ਨਾਗਾਂ ਨੂੰ, ਦੂਜਾ ਠੰਡ ਹੋ ਜਾਂਦੀ ਉਹਨਾਂ ਨੂੰ ਠੰਡ ਮਿਲਦੀ ਹੈ, ਮਿਰਗਾਂ ਹਿਰਨਾਂ ਨੂੰ ਮਿਲਦਾ ਹੈ ਸੁੱਖ, ਕਿਉਂਕਿ ਸਾਰੇ ਪਾਸੇ ਘਾਹ ਜਿਹੜਾ ਸੜਿਆ ਹੁੰਦਾ ਹੈ ਉਹ ਹਰਿਆ ਭਰਿਆ ਹੋ ਜਾਂਦਾ, ਉਹਨਾਂ ਦੇ ਪੇਟ ਭਰਨ ਦਾ ਆਹਰ ਹੋ ਜਾਂਦਾ। ਨਾਨਕ ਸਾਵਣ ਜੇ ਵਸੈ ਚਹੋ ਉਮਾਹਾ ਹੋਏ, ਚਾਰਾਂ ਨੂੰ ਖੁਸ਼ੀ ਮਿਲਦੀ ਹੈ, ਚਾਰ ਜਾਤੀਆਂ ਨੂੰ, ਨਾਗਾਂ ਮਿਰਗਾਂ ਮੱਛੀਆਂ, ਮੱਛੀਆਂ ਦਾ ਅਰਥ ਹੈ ਜਿਹੜੇ ਜਲ ਵਿੱਚ ਰਹਿਣ ਵਾਲੇ ਜੰਤ ਨੇ, ਕਿਉਂਕਿ ਜਦੋਂ ਪਾਣੀ ਮੀਂਹ ਨਾ ਪਏ ਤੇ ਪਾਣੀ ਸੁੱਕ ਜਾਂਦੇ ਜਲ ਟੋਬਿਆਂ ਦੇ, ਉਹ ਜਾਨਵਰ ਮਰਨੇ ਸ਼ੁਰੂ ਹੋ ਜਾਂਦੇ, ਸੜਨੇ ਸ਼ੁਰੂ ਹੋ ਜਾਂਦੇ, ਪਾਣੀ ਵੱਧ ਜਾਏ ਤੇ ਉਹਨਾਂ ਨੂੰ ਵੀ ਆਨੰਦ ਹੁੰਦਾ। ਰਸੀਆਂ ਘਰ ਧਨ ਹੋਏ, ਰਸੀਆਂ ਦਾ ਅਰਥ ਹੈ ਜਿਹੜੇ ਭੋਗ ਵਿਲਾਸ ਕਰਨ ਵਾਲੇ ਨੇ, ਰਸ ਵਾਲੇ ਨੇ, ਉਹ ਵੀ ਇਸ ਰੁੱਤ ਦਾ ਆਨੰਦ ਮਾਣਦੇ ਨੇ। ਜੇ ਘਰ ਧਨ ਪਦਾਰਥ ਹੋਵੇ ਉਹਨਾਂ ਨੂੰ ਕੀ ਫਿਕਰ ਹੈ ਕਿ ਕਿਤੇ ਕਮਾ ਕੇ ਲਿਆਉਣਾ ਜਾਂ ਕੋਈ ਫਿਕਰ ਪੈ ਜਾਂਦਾ। ਕਹਿੰਦੇ ਘਰ ਬੈਠੇ ਰਸ ਭੋਗ ਮਾਣਦੇ ਨੇ। ਇਹ ਚਾਰਾਂ ਲਈ ਸਾਵਣ ਬੜਾ ਵਧੀਆ, ਪਰ ਨਾਨਕ ਸਾਵਣ ਜੇ ਵੱਛੈ ਚਹੁ ਵਿਛੋੜਾ ਹੋਏ। ਅਗਲੇ ਸਲੋਕ ਵਿੱਚ ਗੁਰੂ ਸਾਹਿਬ ਨੇ ਕਿਹਾ ਚਾਰਾਂ ਨੂੰ ਵਿਛੋੜਾ ਵੀ ਹੁੰਦਾ। ਗਾਈ ਪੁੱਤਾਂ ਨਿਰਧਨਾ ਪੰਖੀ, ਗਾਈ ਪੁੱਤਾਂ ਦਾ ਅਰਥ ਹੈ ਵੱਛੇ, ਜਦੋਂ ਗਾਵਾਂ ਚਗਣ ਚਲਿਆਂ ਜਾਂਦੀਆਂ ਨੇ, ਕਿਉਂਕਿ ਉਦੋਂ ਫਿਰ ਸਾਰੇ ਪਾਸੇ ਹਰਿਆਵਲ ਹੁੰਦੀ ਹੈ, ਤੇ ਗਾਈ ਪੁੱਤਾਂ ਭਾਵ ਗਾਵਾਂ ਚਲੀਆਂ ਜਾਂਦੀਆਂ ਚਾਰਾ ਗਾਹਾਂ ਦੇ ਵਿੱਚ, ਛੋਟੇ ਬੱਚੇ ਘਰਾਂ ਵਿੱਚ ਰਹਿੰਦੇ ਨੇ, ਵੱਛੇ ਰਹਿੰਦੇ ਨੇ, ਕਹਿੰਦੇ ਉਹ ਆਪਣੀਆਂ ਮਾਵਾਂ ਤੋਂ ਵਿਛੜ ਜਾਂਦੇ ਨੇ। ਜਾਂ ਇਉਂ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਬਲਦ ਨੇ ਫਿਰ ਉਸ ਵਕਤ ਖੇਤਾਂ ਵਿੱਚ ਜੋਏ ਜਾਂਦੇ ਨੇ, ਉਹ ਆਪਣੇ ਫਿਰਕੇ ਤੋਂ ਦੂਰ ਹੋ ਜਾਂਦੇ। ਗਾਈ ਪੁੱਤਾਂ ਦਾ ਅਰਥ ਹੈ ਬਲਦਾਂ ਨੂੰ ਵਿਛੋੜਾ ਹੁੰਦਾ, ਦੁੱਖ ਹੁੰਦਾ, ਕਿਉਂਕਿ ਉਹਨਾਂ ਦੇ ਉੱਤੇ ਹਲ ਜੋਏ ਜਾਂਦੇ ਨੇ, ਪੰਜਾਲੀਆਂ ਪਾਈਆਂ ਜਾਂਦੀਆਂ, ਖੇਤਾਂ ਵਿੱਚ ਉਹਨਾਂ ਨੂੰ ਜੋਇਆ ਜਾਂਦਾ, ਉਹ ਬੜੇ ਦੁੱਖ ਮਨਾਉਂਦੇ ਨੇ ਵੀ ਕਿਉਂ ਸਾਵਣ ਆ ਗਿਆ। ਗਾਈ ਪੁੱਤਾਂ ਨਿਰਧਨਾ, ਨਿਰਧਨਾ ਦਾ ਅਰਥ ਹੈ ਗਰੀਬ ਬੰਦੇ ਨੂੰ, ਦਿਹਾੜੀਦਾਰ ਬੰਦੇ ਨੂੰ ਵੀ ਦੁੱਖ ਲੱਗਦਾ ਜਦੋਂ ਬਾਰਿਸ਼ ਹੋ ਜਾਏ। ਪੰਖੀ ਪੰਥੀ, ਪੰਥੀ ਦਾ ਅਰਥ ਹੈ ਜਿਹੜਾ ਰਾਹਗੀਰ ਹੈ, ਜਿਹੜਾ ਮੁਸਾਫਰ ਹੈ, ਜਿਹੜਾ ਕਿਸੇ ਮਾਰਗ ਤੇ ਤੁਰ ਰਿਹਾ, ਉਹਨੂੰ ਵੀ ਰੁਕਣਾ ਪੈਂਦਾ, ਆਪਣੀ ਮੰਜ਼ਿਲ ਨੂੰ ਵਿਸ਼ਰਾਮ ਦੇਣਾ ਪੈਂਦਾ। ਤੇ ਚੌਥਾ ਹੈ ਨੌਕਰ, ਚਾਕਰੀ ਕਰਨ ਵਾਲਾ, ਉਹਨੂੰ ਵੀ ਵਿਛੋੜਾ ਪੈ ਜਾਂਦਾ, ਦੁੱਖ ਪੈ ਜਾਂਦਾ। ਸੋ ਸਭ ਦੇ ਲਈ ਆਪੋ ਆਪਣਾ। ਇਸੇ ਤਰ੍ਹਾਂ ਗੁਰਦੇਵ ਜੀ ਕਹਿੰਦੇ ਵੀ ਜੁੜੇ ਹੋਏ ਦੇ ਲਈ ਸਾਵਣ ਆਨੰਦ ਦਿੰਦਾ ਹੈ, ਤੇ ਵਿਛੜੇ ਹੋਏ ਦੇ ਲਈ ਸਾਵਣ ਜਿਹੜਾ ਹੈ ਉਹ ਅਗਲੇ ਸਲੋਕ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ। ਸਾਵਣ ਸਰਸੀ ਕਾਮਣੀ ਗੁਰਸ਼ਬਦੀ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਉਹ ਜੀਵ ਆਤਮਾ ਸਦਾ ਹੀ ਆਨੰਦ ਮਾਣਦੀ ਹੈ ਜਿਹਦਾ ਆਪਣੇ ਗੁਰੂ ਨਾਲ, ਆਪਣੇ ਪ੍ਰਭੂ ਨਾਲ ਪਿਆਰ ਹੈ। ਮਹੱਲਾ ਤੀਜਾ, ਸਾਵਣ ਦੱਜੈ ਗੁਣ ਬਾਹਰੀ। ਹੁਣ ਸਾਵਣ ਵਿੱਚ ਸੜਦੇ ਕੌਣ ਨੇ? ਦੱਜੈ ਦਾ ਅਰਥ ਹੈ ਸੜ ਜਾਣਾ। ਗੁਣ ਬਾਹਰੀ, ਜਿਹਦੇ ਕੋਲ ਵਾਹਿਗੁਰੂ ਦੇ ਮਿਲਾਪ ਦੇ ਗੁਣ ਨਹੀਂ। ਜਿਹੜੇ ਬੂਟੇ ਨੇ ਅੱਕ ਦੇ ਬੂਟੇ, ਅੱਕ ਸਾਰੀ ਉਮਰ ਹਰਿਆ ਭਰਿਆ ਰਹਿੰਦਾ, ਪਰ ਜਦੋਂ ਇਹ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਅੱਕ ਸੜ ਜਾਂਦਾ। ਕਹਿੰਦੇ ਇਸੇ ਤਰ੍ਹਾਂ ਜਿਹੜੇ ਜੀਵ ਅੰਦਰੋਂ ਸਾਕਤ ਨੇ ਨਾ, ਅੰਦਰੋਂ ਟੁੱਟੇ ਹੋਏ ਨੇ, ਉਹ ਬੜੇ ਖੁਸ਼ ਰਹਿੰਦੇ ਨੇ ਜਦੋਂ ਉਹ ਸਾਕਤਾਂ ਦੀ ਟੋਲੀ ਵਿੱਚ ਬਹਿੰਦੇ ਨੇ, ਵਿਕਾਰੀਆਂ ਦੀ ਟੋਲੀ ਵਿੱਚ ਬਹਿੰਦੇ ਨੇ, ਉਹ ਐਸੀ ਮੰਡਲੀ ਵਿੱਚ ਬਹਿੰਦੇ ਨੇ
ਤੇ ਬੜੇ ਖੁਸ਼ ਹੁੰਦੇ ਨੇ, ਪਰ ਜੇ ਕਿਤੇ ਉਹਨਾਂ ਨੂੰ ਬਹਿਣਾ ਪੈ ਜਾਏ ਸਤ ਸੰਗਤ ਦੇ ਅੰਦਰ, ਉਹਨਾਂ ਨੂੰ ਬਹਿਣਾ ਪੈ ਜਾਏ ਗੁਰਸਿੱਖਾਂ ਦੇ ਵਿੱਚ, ਉਹਨਾਂ ਨੂੰ ਬਹਿਣਾ ਪੈ ਜਾਏ ਗੁਣੀਆਂ ਦੇ ਅੰਦਰ, ਫਿਰ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਦੱਜੈ ਉਹ ਸੜਦੇ ਨੇ ਅੰਦਰੋਂ, ਕਰੁੱਝਦੇ ਨੇ, ਉਹ ਵਲ ਛਲ ਕਰ ਝੱਤ ਕੱਢ ਦੇ। ਗੁਰੂ ਸਾਹਿਬ ਜੀ ਕਹਿੰਦੇ ਵਲ ਛਲ ਕਰਕੇ ਝੱਤ, ਜੀ ਮੈਨੂੰ ਕੰਮ ਯਾਦ ਆ ਗਿਆ, ਮੇਰਾ ਆਹ ਕਾਰਜ ਰਹਿ ਗਿਆ, ਝੱਤ ਕੱਢ ਦੇ। ਬਸ ਕਹਿੰਦੇ ਥੋੜਾ ਚਿਰ ਸਮਾਂ ਕੱਢਦੇ ਨੇ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰਾਂ ਚਿੱਤ ਉਦਾਸ। ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਚਿੱਤ ਉੱਥੇ ਉਦਾਸ ਹੈ, ਸਾਵਣ ਦਾ ਮਹੀਨਾ ਉਹਨੂੰ ਚੰਗਾ ਨਹੀਂ ਲੱਗਦਾ, ਅੱਕ ਦੇ ਬੂਟੇ ਨੂੰ ਸੜ ਜਾਂਦਾ ਹੈ। ਸਾਕਤ ਮਨੁੱਖ ਨੂੰ ਰੱਬ ਦਾ ਨਾਮ, ਸਾਕਤ ਮਨੁੱਖ ਨੂੰ ਪਰਮਾਤਮਾ ਦੀ ਕੀਰਤੀ ਭਲੀ ਨਹੀਂ ਲੱਗਦੀ, ਉਹ ਜਦੋਂ ਕੋਈ ਸੁਣਾਉਂਦਾ ਹੈ ਉਹ ਸੜ ਜਾਂਦਾ ਹੈ, ਉਹਦੇ ਅੰਦਰ ਨੂੰ ਕ੍ਰੋਧ ਆਉਂਦਾ ਹੈ, ਉਹਦੇ ਅੰਦਰ ਨੂੰ ਦੁੱਖ ਲੱਗਦਾ ਹੈ ਕਿ ਇਹ ਕੋਈ ਗੁਰੂ ਦੀ ਬਾਣੀ, ਗੁਰੂ ਦਾ ਨਾਮ, ਪਰਮੇਸ਼ਵਰ ਦਾ ਨਾਮ ਕਿਉਂ ਲੈ ਰਿਹਾ ਹੈ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਕਿਰਪਾ ਕਰ ਬੇਅੰਤਤਾਵਾਂ ਚ ਕਿ ਇੱਕ ਰੱਬ ਦਾ ਪਿਆਰਾ ਪਰਮਾਤਮਾ ਦੀ ਕੀਰਤੀ ਸੁਣਨ ਵਾਸਤੇ ਦੂਰੋਂ ਚੱਲ ਕੇ ਆਉਂਦਾ, ਉਹਦਾ ਜੀਵਨ ਬਸ ਹੈ ਭੌਰੇ ਵਰਗਾ, ਤੇ ਕਹਿੰਦੇ ਸਾਕਤ ਦਾ ਜੀਵਨ ਹੈ ਡੱਡੂ ਵਰਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਸਨ ਹੈ। ਦਤਾਰ ਪਿਤਾ ਜੀ ਨੇ ਕਮਲ ਫੁੱਲ ਦੀ ਉਦਾਹਰਣ ਦਿੱਤੀ ਹੈ, ਕਹਿੰਦੇ ਕੌਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਤੇ ਉਸ ਕੌਲ ਦੇ ਫੁੱਲ ਦੀ ਜੜ ਦੇ ਨਾਲ ਡੱਡੂ ਰਹਿੰਦਾ, ਉਹਦੇ ਕੋਲ ਵਸਦਾ ਪਰ ਉਹਦੀ ਸਾਰ ਨਹੀਂ ਜਾਣਦਾ। ਦਾਦਰ ਤੂੰ ਕਬਹਿ ਨਾ ਜਾਣਸ, ਦਤਾਰ ਜੀ ਕਹਿੰਦੇ ਹੇ ਡੱਡੂ ਤੂੰ ਨਹੀਂ ਜਾਣਦਾ ਕਿ ਜਿਸ ਕਮਲ ਦੇ ਕੋਲ ਤੂੰ ਰਹਿੰਦਾ ਇਹਦੇ ਵਿੱਚ ਮਕਰੰਦ ਹੈ, ਇਹਦੇ ਵਿੱਚ ਰਸ ਹੈ, ਪਰ ਜਿਹੜਾ ਇਹਦੇ ਕੋਲ ਨਹੀਂ ਰਹਿੰਦਾ ਉਹ ਭੌਰਾ ਦੂਰੋਂ ਆਉਂਦਾ ਹੈ, ਦੂਰੋਂ ਮੀਲਾਂ ਦਾ ਪੰਧ ਤੈਅ ਕਰਕੇ ਆ ਕੇ ਉਹ ਇਹਦਾ ਰਸ ਮਾਣਦਾ ਤੇ ਉੱਡ ਜਾਂਦਾ ਹੈ। ਕਹਿੰਦੇ ਸਾਕਤ ਮੈਂਢਕ ਵਰਗਾ ਹੈ ਤੇ ਗੁਰਮੁਖ ਭੌਰੇ ਵਰਗਾ, ਦੂਰੋਂ ਆ ਕੇ ਵੀ ਰਸ ਪੀ ਕੇ ਫਿਰ ਉੱਡ ਜਾਂਦਾ ਹੈ, ਪਕੜ ਨਹੀਂ ਰੱਖਦਾ। ਦੂਸਰਾ ਹੈ, ਗੁਰੂ ਸਾਹਿਬ ਜੀ ਨੇ ਫਿਰ ਅਗਲੀ ਉਦਾਹਰਣ ਦਿੱਤੀ, ਪਿਸਨ ਪ੍ਰੀਤ ਜਿਉ ਰੇ। ਪਿਸਨ ਕਹਿੰਦੇ ਚਿੱਚੜ ਨੂੰ, ਕਹਿੰਦੇ ਇੱਕ ਚਿੱਚੜ ਹੈ ਜਿਹੜਾ ਕਿਸੇ ਪਸ਼ੂ ਦੇ ਵਹਾਨੇ ਤੇ ਲੱਗਦਾ, ਦੁੱਧ ਵਾਲੇ ਥਾਂ ਤੇ ਹੁੰਦਾ, ਪਰ ਉੱਥੋਂ ਦੁੱਧ ਨਹੀਂ ਪੀ ਸਕਦਾ, ਅੰਮ੍ਰਿਤ ਨਹੀਂ ਪੀ ਸਕਦਾ, ਖੂਨ ਚੂਸਦਾ ਹੈ। ਇੱਕ ਗਵਾਲਾ ਦੂਰੋਂ ਆਉਂਦਾ ਹੈ, ਉਹ ਦੁੱਧ ਦੋਹ ਕੇ ਲੈ ਜਾਂਦਾ ਤੇ ਉਸ ਅੰਮ੍ਰਿਤ ਨੂੰ ਆਪ ਵੀ ਪੀਂਦਾ, ਆਪਣੇ ਬੱਚਿਆਂ ਨੂੰ ਵੀ ਪਿਆਉਂਦਾ, ਜਾਂ ਉਸ ਜਾਨਵਰ ਦਾ ਬੱਚਾ ਵੀ ਦੂਰ ਬੱਝਾ ਹੁੰਦਾ ਪਰ ਜਦੋਂ ਉਹਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਉਹਦਾ ਦੁੱਧ ਪੀ ਲੈਂਦਾ ਹੈ। ਪਰ ਚਿੱਚੜ ਕਹਿੰਦੇ ਸਦਾ ਉੱਥੇ ਲੱਗਾ ਰਹਿੰਦਾ ਹੈ, ਪਰ ਉਹ ਉਹਨੂੰ ਕਦੀ ਵੀ ਮਾਣ ਨਹੀਂ ਸਕਦਾ, ਰਸ ਨੂੰ ਮਾਣ ਨਹੀਂ ਸਕਦਾ। ਕਹਿੰਦੇ ਬਹੁਤ ਐਸੇ ਹੁੰਦੇ ਨੇ ਅੰਮ੍ਰਿਤ ਦੇ ਕੁੰਡ ਦੇ ਉੱਤੇ ਬਹਿ ਕੇ ਵੀ ਬਿੱਖ ਹੀ ਸਿੰਚਦੇ ਨੇ, ਬਿੱਖ ਹੀ ਖਾਂਦੇ ਨੇ, ਤੇ ਕੁਝ ਐਸੇ ਹੁੰਦੇ ਨੇ ਗਵਾਲੇ ਦੇ ਵਰਗੇ, ਉਹ ਦੂਰੋਂ ਆ ਕੇ ਵੀ ਰਸ ਲੈ ਕਰਕੇ ਆਪਣੀ ਤ੍ਰਿਪਤੀ ਕਰਕੇ ਚਲੇ ਜਾਂਦੇ ਨੇ, ਕਿਉਂਕਿ ਉਹ ਸਾਰ ਜਾਣਦੇ ਨੇ। ਸਾਰ ਵਾਲਾ ਦੂਰੋਂ ਆ ਕੇ ਵੀ ਰਸ ਲੈ ਜਾਂਦਾ ਹੈ, ਤੇ ਅਸਾਰੀ ਮਨੁੱਖ ਜਿਹੜਾ ਉਹ ਭਾਵੇਂ ਹਰ ਵਕਤ ਨੇੜੇ ਵੀ ਰਹੇ, ਦਾਤਾ ਜੀ ਕਹਿੰਦੇ ਦੱਜਾ ਉਹ ਸੜਦਾ ਰਹਿੰਦਾ ਗੁਣ ਬਾਹਰੀ, ਕਿਉਂਕਿ ਉਹਦੇ ਕੋਲ ਉਹ ਗੁਣ ਨਹੀਂ, ਉਹ ਵਾਹਿਗੁਰੂ ਦੀ ਕਿਰਪਾ ਨਹੀਂ ਜਿਹਦੇ ਨਾਲ ਉਸ ਗੁਣ ਨੂੰ ਪ੍ਰਾਪਤ ਕਰ ਲਏ। ਜਿਸ ਦੂਜੇ ਭਾਏ ਪਿਆਰ, ਕਿਉਂਕਿ ਉਹਦਾ ਪਿਆਰ ਹੀ ਦੂਜੇ ਨਾਲ ਹੈ, ਮਾਇਆ ਨਾਲ ਹੈ। ਦੂਜੇ ਦਾ ਅਰਥ ਹੈ ਪਰਮਾਤਮਾ ਤੋਂ ਛੁੱਟ ਜੋ ਵੀ ਹੈ। ਮਾਇਆ ਕਿਸ ਨੂੰ ਆਖੀਏ? ਗੁਰੂ ਸਾਹਿਬ ਨੇ ਕਿਹਾ ਕਿਹਨੂੰ ਆਖੀਏ ਮਾਇਆ? ਕਿਆ ਮਾਇਆ ਕਰਮ ਕਮਾਏ? ਵੀ ਕੀ ਹੈ ਮਾਇਆ ਤੇ ਕੀ ਕਰਮ ਕਮਾਉਂਦੀ ਹੈ ਮਾਇਆ? ਗੁਰੂ ਸਾਹਿਬ ਕਹਿੰਦੇ ਮਾਇਆ ਦੇ ਬਸ ਇਹੀ ਕੰਮ ਨੇ, ਦੁੱਖ ਸੁੱਖ ਜੀਓ ਵੱਧ ਹੈ, ਹਉਮੈ ਕਰਮ ਕਮਾਏ, ਹੋਰ ਕੁਝ ਮਾਇਆ ਨਹੀਂ। ਮਾਇਆ ਦਾ ਅਰਥ ਹੈ ਵੀ ਜਿੱਥੇ ਬੰਦਾ ਦੁੱਖ ਵਿੱਚ ਇੰਨਾ ਦੁਖੀ ਹੋ ਜਾਏ ਕਿ ਵਾਹਿਗੁਰੂ ਭੁੱਲ ਜਾਏ, ਉਹ ਵੀ ਮਾਇਆ ਹੈ। ਸੁੱਖ ਵਿੱਚ ਇੰਨਾ ਸੁਖੀ ਹੋ ਜਾਏ ਕਿ ਵਾਹਿਗੁਰੂ ਭੁੱਲ ਜਾਏ, ਉਹ ਵੀ ਮਾਇਆ ਹੈ। ਤੇ ਤੀਜਾ ਕੀ ਹੈ? ਹਉਮੈ ਕਰਮ ਕਮਾਏ, ਹਰ ਕਰਮ ਹਉਮੈ ਵਿੱਚ ਕਰ ਰਿਹਾ ਹੈ। ਗੁਰਦੇਵ ਜੀ ਕਹਿੰਦੇ ਬਸ ਸਹੀ ਮਾਇਆ, ਹੋਰ ਮਾਇਆ ਦੇ ਸਰੂਪ ਲੰਮਾ ਚੌੜਾ ਵਿਸਥਾਰ ਕਰਨ ਦੀ ਲੋੜ ਨਹੀਂ। ਮਾਇਆ ਕਿਸ ਨੂੰ ਵਾਕੀ ਹੈ? ਕਿਆ ਮਾਇਆ ਕਰਮ ਕਮਾਏ, ਸੁੱਖ ਦੁੱਖ ਜੀਓ, ਦੁੱਖ ਸੁੱਖ ਜੀਓ ਵੱਧ ਹੈ। ਜੀਵਨ ਬੰਨਿਆ ਜਾਂਦਾ ਦੁੱਖ ਤੇ ਸੁੱਖ ਵਿੱਚ, ਜਾਂ ਦੁੱਖ ਤੋਂ ਬੰਦਾ ਡਰਦਾ ਰਹਿੰਦਾ, ਸੁੱਖ ਦੀ ਲਾਲਸਾ ਰੱਖਦਾ, ਕਹਿੰਦੇ ਹੀ ਮਾਇਆ। ਹਉਮੈ ਕਰਮ ਕਮਾਏ, ਤੇ ਆਪਣੇ ਹਉ ਦਾ ਜਿਹੜਾ ਹੈ ਉਹ ਪੱਲਾ ਨਹੀਂ ਛੱਡਦਾ। ਦਤਾਰ ਜੀ ਕਹਿੰਦੇ ਇਹਦੇ ਵਿੱਚ ਜਿਹੜਾ ਜੀਵ ਰਹਿੰਦਾ ਹੈ ਫਿਰ ਉਹ ਦੱਜੇਗਾ ਹੀ ਨਾ, ਸੜੇਗਾ ਹੀ ਨਾ, ਪੁਕਾਰਾ ਹੀ ਕਰੇਗਾ। ਨਾਨਕ ਪਿਰ ਕੀ ਸਾਰ ਨਾ ਜਾਣੀ, ਸਭ ਸਿਗਾਰ ਖੁਆਰ। ਉਹ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਉਹਦਾ ਸਾਰਾ ਸ਼ਿੰਗਾਰ, ਸ਼ਿੰਗਾਰ ਤੋਂ ਭਾਵ ਇੱਥੇ ਕਵਾਂਗੇ ਧਰਮ ਦਾ ਕੋਈ ਵੀ ਕੰਮ ਕਰਦਾ ਹੋਵੇ, ਜਾਣਦਾ ਹੋਵੇ ਚੰਗੀ ਤਰ੍ਹਾਂ, ਪਰ ਖੁਆਰ ਹੈ, ਬੇਅਰਥ ਹੈ, ਕਿਉਂਕਿ ਉਸ ਸ਼ਿੰਗਾਰ ਨਾਲ ਪਿਆਰ ਹੀ ਨਹੀਂ ਪਿਆ। ਵਾਹਿਗੁਰੂ ਦੇ ਨਾਲ
ਮਿਲਾਪ ਹੀ ਨਹੀਂ ਮਿਲਿਆ ਤੇ ਫਿਰ ਉਸ ਸ਼ਿੰਗਾਰ ਦਾ ਕੀ ਭਾਵ ਹੈ, ਉਹਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਜਦੋਂ ਉਹਦੇ ਦੁਆਰਾ ਵਾਹਿਗੁਰੂ ਪਰਮਾਤਮਾ ਦੀ ਪ੍ਰੀਤੀ ਨਹੀਂ ਹੁੰਦੀ। ਪੌੜੀ ਸੱਚਾ ਅਲੱਖ ਅਭੇਓ ਹੱਠ ਨਾ ਪਤੀਜੇ। ਗੁਰੂ ਸਾਹਿਬ ਕਹਿੰਦੇ ਉਹਦੇ ਪਾਣ ਦੇ ਲਈ ਕਈ ਹੱਠ ਕਰਦੇ ਨੇ ਕਿ ਉਹ ਪਰਮਾਤਮਾ ਨੂੰ ਆਪਣਾ ਬਣਾ ਲਈਏ। ਆਪਣੇ ਬਣਾਉਣ ਦੇ ਲਈ ਹੱਠ ਦੇ ਨਾਲ, ਹੱਠ ਕਿਹੜਾ ਹੈ, ਮਨ ਦਾ ਹੱਠ ਹੁੰਦਾ ਹੈ ਕਿ ਮਨ ਦੀ ਹਉਮੈ ਦੇ ਨਾਲ ਆਪਣੇ ਆਪ ਨੂੰ ਹੱਠੀ ਬਣਾ ਲੈਣਾ ਕਿ ਜੋ ਮੈਂ ਕਹਾਂਗਾ ਉਸ ਅਨੁਸਾਰ ਪਰਮਾਤਮਾ ਨੂੰ ਵੀ ਕਰਨਾ ਪਏਗਾ, ਇਹ ਹੱਠ ਹੈ। ਜਾਂ ਮੈਂ ਇਹ ਕਰਮ ਹੱਠ ਨਾਲ ਕਰਾਂਗਾ ਤੇ ਇਹਦਾ ਫਲ ਲਵਾਂਗਾ, ਇਹ ਹੱਠ ਹੈ। ਤਾਂ ਗੁਰੂ ਸਾਹਿਬ ਜੀ ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਮਨ ਹੱਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ। ਕਹਿੰਦੇ ਕਰਮ ਕਮਾ ਕਮਾ ਕੇ ਬੰਦਾ ਇਹ ਨਹੀਂ ਵੀ ਹੱਠੀ ਕੰਮ ਕਰਦਾ, ਕਰਮ ਕਰਦਾ, ਤੇ ਜਿਹੜਾ ਹੱਠ ਨਹੀਂ ਕਰਦਾ ਪ੍ਰੇਮੀ ਜਿਹੜਾ ਉਹ ਕਰਮ ਨਹੀਂ ਕਰਦਾ। ਕਰਮ ਸਭ ਦਾ ਇੱਕੋ ਜਿਹਾ ਹੈ, ਕਰਮ ਵਿੱਚ ਕੋਈ ਭਿੰਨਤਾ ਨਹੀਂ। ਵੀ ਜਿਹੜਾ ਪ੍ਰੇਮ ਵਾਲਾ ਹੈ, ਪਿਆਰ ਵਾਲਾ ਹੈ, ਭਾਵਨਾ ਵਾਲਾ ਹੈ, ਉਹਦਾ ਮਤਲਬ ਇਹ ਨਹੀਂ ਵੀ ਉਹ ਕੋਈ ਕਰਮ ਨਹੀਂ ਕਰਦਾ, ਉਹ ਜਪ ਨਹੀਂ ਕਰਦਾ, ਤਪ ਨਹੀਂ ਕਰਦਾ, ਜਾਂ ਉਹ ਪ੍ਰਭੂ ਨੂੰ ਰਜਾਣ ਦੇ ਲਈ ਕੋਈ ਕਰਮ ਨਹੀਂ ਕਰਦਾ। ਕਰਮ ਉਹ ਵੀ ਕਰਦਾ ਹੈ, ਪਰ ਉਹਦਾ ਕਰਮ ਕਦੀ ਵੀ ਉਹਦੀ ਹੋਂ ਵਰਗਾ ਨਹੀਂ, ਜਾਂ ਹੋਂ ਤੋਂ ਨਹੀਂ ਨਿਕਲਦਾ ਵੀ ਮੈਂ ਕਰ ਰਿਹਾ ਹਾਂ, ਮੇਰੇ ਕੀਤੇ ਬਿਨਾਂ ਨਹੀਂ ਹੋਣਾ ਇਹ ਕਰਮ। ਉਹ ਕਦੀ ਆਪਣੀ ਮੈਂ ਦੇ ਵਿੱਚ ਪਰੋ ਕੇ ਉਸ ਕਰਮ ਨੂੰ ਨਹੀਂ ਕਰਦਾ, ਉਹ ਸਦਾ ਆਪਣੀ ਮੈਂ ਤੋਂ ਪਾਰ ਹੋ ਕਰਕੇ ਉਹ ਕਰਮ ਕਰਦਾ। ਬਸ ਹੱਠੀ ਵਿੱਚ ਤੇ ਇਉਂ ਕਹਿ ਲਈਏ ਸਹਿਜ ਯੋਗ ਵਾਲੇ ਵਿੱਚ ਇੰਨਾ ਕੋਈ ਫਰਕ ਹੈ। ਗੁਰੂ ਨਾਨਕ ਨੇ ਹੱਠ ਯੋਗ ਨਹੀਂ ਦਿੱਤਾ, ਗੁਰੂ ਨਾਨਕ ਨੇ ਸਾਨੂੰ ਪ੍ਰੇਮ ਯੋਗ, ਸਹਿਜ ਯੋਗ ਦਿੱਤਾ ਹੈ ਕਿ ਆਹਿਸਤਾ ਆਹਿਸਤਾ ਉਹਦੇ ਪਿਆਰ ਵਿੱਚ, ਪ੍ਰੇਮ ਵਿੱਚ ਕਰਮ ਕਰਦਾ ਰਹੇ। ਜਿਹੜਾ ਕਰਮ ਤੇਰੇ ਅੰਦਰ ਨੂੰ ਰਸ ਦਿੰਦਾ ਹੋਵੇ ਉਹ ਕਰਮ ਸਹਿਜੇ ਸਹਿਜੇ ਕਰ, ਜਿਹੜਾ ਕਰਮ ਤੇਰੇ ਅੰਦਰ ਨੂੰ ਕਲਪਾਵੇ, ਦੁਖੀ ਕਰੇ, ਭਾਵੇਂ ਉਹ ਧਰਮ ਦਾ ਵੀ ਕਰਮ ਹੋਵੇ, ਉਹ ਕਰਮ ਕਰਨ ਤੋਂ ਗੁਰੇਜ਼ ਕਰ। ਕਿਉਂਕਿ ਦਾਤਾ ਜੀ ਕਹਿੰਦੇ ਉਹ ਪਰਮਾਤਮਾ ਕੀ ਹੈ, ਸੱਚਾ ਅਲੱਖ ਅਭੇਓ, ਉਹ ਸੱਚਾ ਹੈ, ਸੱਚੇ ਨੇ ਸੱਚ ਨਾਲ ਹੀ ਮਿਲਣਾ, ਸੱਚਾਈ ਨਾਲ ਹੀ ਮਿਲਣਾ, ਬਾਹਰ ਕੁਝ ਹੋਰ ਹੋਵੇ, ਅੰਦਰ ਕੁਝ ਹੋਵੇ, ਕਿਵੇਂ ਪ੍ਰਾਪਤ ਹੋਏਗਾ। ਅਲੱਖ ਹੈ, ਉਹਨੂੰ ਲੱਖ ਨਹੀਂ ਸਕਦਾ, ਅਭੇਓ ਭੇਤ ਤੋਂ ਰਹਿਤ ਹੈ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਹੱਠ ਨਾ ਪਤੀਜੇ ਹੀ, ਪਤੀਜੇ ਦਾ ਅਰਥ ਹੁੰਦਾ ਵੀ ਉਹ ਪਸੀਜ ਜਾਏ ਕਿਸੇ ਬੰਦੇ ਨੂੰ, ਹੱਠ ਨਾਲ ਮਾਰਿਆ ਜਾਂਦਾ। ਕਈ ਹੱਠ ਬੜੇ ਪ੍ਰਮੁੱਖ ਮੰਨੇ ਜਾਂਦੇ ਨੇ, ਹੱਠ ਅੱਗੇ ਦੁਨੀਆਂ ਝੁਕਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਿੰਨ ਹੱਠ ਬੜੇ ਮੁੱਖ ਮੰਨੇ ਗਏ ਨੇ, ਚਾਰ। ਸਭ ਤੋਂ ਪਹਿਲਾਂ ਬੱਚੇ ਦਾ ਹੱਠ, ਬਾਲ ਹੱਠ। ਜਦੋਂ ਬੱਚਾ ਕੋਈ ਹੱਠ ਕਰ ਲਏ ਨਾ, ਜ਼ਿੱਦ ਕਰ ਲਏ, ਉਹ ਵੀ ਆਪਣਾ ਆਪਾ ਮਨਾ ਲੈਂਦਾ। ਉਹਦੇ ਕੋਲ ਸ਼ਕਤੀ ਕੀ ਹੈ, ਰੋਣ ਦੀ, ਲਿੱਟਣ ਦੀ, ਉਹ ਕਈ ਕੁਝ ਕਰੇਗਾ, ਉਹ ਹੱਠ ਅੱਗੇ ਵੀ ਬੰਦਾ ਮੰਨ ਜਾਂਦਾ। ਬਾਲ ਹੱਠ ਬੜੀ ਵੱਡੀ ਚੀਜ਼ ਹੈ, ਵੱਡਿਆਂ ਵੱਡਿਆਂ ਨੂੰ, ਰਾਜਿਆਂ ਵਰਗਿਆਂ ਨੂੰ ਉਹਨਾਂ ਦੇ ਬਾਲ ਵਕਤ ਪਾ ਦਿੰਦੇ ਨੇ, ਸਾਰਾ ਕੁਝ ਹੋਵੇ ਤਾਂ ਵੀ ਜਿਹੜਾ ਹੈ ਉਹ ਵਕਤ ਪਾ ਦਿੰਦੇ ਨੇ। ਬੜੀਆਂ ਕਹਾਣੀਆਂ ਨੇ ਇਸ ਪ੍ਰਤੀ, ਸਮਾਂ ਇੰਨਾ ਨਹੀਂ। ਫਿਰ ਉਸ ਤੋਂ ਅਗਲਾ ਹੱਠ ਹੈ ਤ੍ਰਿਆ ਹੱਠ, ਔਰਤ ਦਾ ਹੱਠ ਵੀ ਬੜਾ ਵੱਡਾ ਹੱਠ ਮੰਨਿਆ ਗਿਆ। ਜਦੋਂ ਕਿਸੇ ਹੱਠ ਤੇ ਆ ਜਾਏ ਬਹੁਤ ਕੁਝ ਕਰਵਾ ਸਕਦੀ ਔਰਤ ਵੀ, ਤ੍ਰਿਆ ਹੱਠ ਬਹੁਤ ਵੱਡਾ ਹੱਠ ਹੈ, ਤਾਕਤ ਹੈ ਨਾ, ਸ਼ਕਤੀ ਹੈ। ਉਸ ਤੋਂ ਬਾਅਦ ਤੀਸਰਾ ਹੱਠ ਮੰਨਿਆ ਜਾਂਦਾ ਹੈ ਸਾਧੂ ਦਾ ਹੱਠ, ਫਕੀਰ ਦਾ ਹੱਠ ਵੀ ਜਦੋਂ ਆਪਣੇ ਕਿਸੇ ਹੱਠ ਤੇ ਆ ਜਾਏ ਉਹ ਹੱਠ ਵੀ ਬੜਾ ਵੱਡਾ ਹੈ। ਤੇ ਚੌਥਾ ਰਾਜ ਹੱਠ, ਜਦੋਂ ਕੋਈ ਰਾਜਾ ਜਿੱਦੀ ਹੋ ਜਾਏ, ਰਾਜਾ ਹੱਠੀ ਹੋ ਜਾਏ, ਉਹ ਵੀ ਦੁਨੀਆਂ ਤਬਾਹ ਕਰ ਦਿੰਦਾ, ਅਸੀਂ ਵੇਖਦੇ ਹੀ ਆ ਨਾ। ਇਹ ਹੱਠ ਬੜੇ ਨੇ, ਇਹਨਾਂ ਹੱਠਾਂ ਦੇ ਵਿੱਚ ਸੰਸਾਰ ਝੁੱਕ ਜਾਂਦਾ ਹੈ। ਪਰ ਗੁਰੂ ਸਾਹਿਬ ਕਹੇ ਨਾ ਵੀ ਮੈਂ, ਗੁਰਦੇਵ ਜੀ ਕਹਿੰਦੇ ਵੀ ਕੋਈ ਕਹੇ ਵੀ ਮੈਂ ਹੱਠ ਕਰਕੇ ਪਰਮਾਤਮਾ ਨੂੰ ਪਸੀਜ ਦੇਗਾ, ਪਰਮਾਤਮਾ ਭੁੱਲ ਜਾਏਗਾ, ਪਰਮਾਤਮਾ ਜਿਹੜਾ ਇਉਂ ਕਹਿ ਲਈਏ ਵੀ ਉਹ ਪਸੀਜ ਜਾਏਗਾ, ਪਰਮਾਤਮਾ ਦਾ ਦਿਲ ਪਿਘਲ ਜਾਏਗਾ। ਦਾਤਾ ਜੀ ਕਹਿੰਦੇ ਨਹੀਂ, ਹੱਠ ਨਾ ਪਤੀਜਈ, ਕੋਈ ਜੋ ਮਰਜ਼ੀ ਕਰੀ ਜਾਏ, ਨਾ ਤੂੰ ਆਵੈ ਬਸ ਬਹੁਤ ਘਿਨਾਵਣੇ, ਨਾ ਤੂੰ ਆਵੈ ਬਸ ਵੇਦ ਪੜਾਵਣੇ, ਨਾ ਤੂੰ ਆਵੈ ਬਸ ਤੀਰਥ ਨਹਾਈਐ, ਨਾ ਤੂੰ ਆਵੈ ਬਸ ਧਰਤੀ ਧਾਈਐ। ਰੱਬ ਨੂੰ ਪਿਆ ਪਤਾਉਣ ਦੇ ਕਿੰਨੇ ਬੰਦਾ ਯਤਨ ਕਰਦਾ ਹੈ। ਬਹੁਤ ਘਿਨਾਵਣੇ ਦਾ ਅਰਥ ਹੈ ਲਿਲਕਲੀਆਂ ਲੈਣੀਆਂ, ਬੜਾ ਤਰ੍ਹਾਂ ਦੇ ਤਰਲੇ ਲੈਣੇ। ਗੁਰਦੇਵ ਜੀ ਕਹਿੰਦੇ ਤਰਲਿਆਂ ਨਾਲ ਵੀ ਨਹੀਂ ਮੰਨਦਾ, ਤੀਰਥਾਂ ਰਦੇ ਰੱਟਣ ਨਾਲ ਵੀ ਨਹੀਂ ਮੰਨਦਾ, ਗਿਆਨ ਨਾਲ ਵੀ ਨਹੀਂ ਮੰਨਦਾ, ਧਿਆਨ ਨਾਲ ਵੀ ਨਹੀਂ ਮੰਨਦਾ। ਦਤਾਰ ਜੀ ਨੇ ਗੱਲ ਨਿਬੇੜ ਦਿੱਤੀ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਬਸ ਤੂੰ ਭਗਤ ਦੇ ਵਸ ਹੈ। ਕਿਉਂਕਿ ਭਗਤ ਕੋਲ ਕਿਹੜਾ ਹੱਠ ਹੈ, ਉਹਦੇ ਕੋਲ ਪ੍ਰੇਮ ਹੈ, ਪ੍ਰੇਮ ਉਹ ਹੱਠ ਹੈ ਜਿਹੜਾ ਸਾਰੇ ਹੱਠਾਂ ਤੋਂ ਉੱਪਰ ਹੈ। ਉਹਦੇ ਵਿੱਚ ਹੱਠ ਵਿਖਾਉਣਾ ਨਹੀਂ ਪੈਂਦਾ, ਉਹ ਬਸ ਆਪਣੇ ਆਪ ਹੀ, ਪ੍ਰੇਮ ਦੀ ਖਿੱਚ ਹੀ ਐਸੀ ਹੈ, ਰੱਬ ਉਹਦੇ ਵੱਲ ਖਿੱਚਿਆ ਆਉਂਦਾ ਹੈ, ਕੁੱਲ ਕਾਇਨਾਤ ਉਹਦੇ ਵੱਲ ਭਾਵੇਂ ਖਿੱਚੀ ਜਾਵੇ,
ਪਰ ਪਰਮਾਤਮਾ ਆਪਣੇ ਭਗਤ ਦੇ ਘਰ ਵੱਲ ਖਿੱਚਿਆ ਜਾਂਦਾ ਕਿਉਂਕਿ ਉਹਦਾ ਪ੍ਰੇਮ ਉਹਨੂੰ ਖਿੱਚ ਪਾਉਂਦਾ। ਉਹਨੂੰ ਦੁਨੀਆਂ ਦੀ ਕੋਈ ਚੀਜ਼ ਨਹੀਂ ਖਿੱਚ ਸਕਦੀ, ਕੋਈ ਵੀ ਚੀਜ਼, ਨਾ ਧਨ, ਨਾ ਪਦਾਰਥ, ਨਾ ਸ਼ਕਤੀਆਂ, ਨਾ ਗਿਆਨ ਧਿਆਨ ਉਹਨੂੰ ਖਿੱਚ ਸਕਦਾ। ਤਾਂ ਇੱਕ ਪ੍ਰੇਮ, ਭਗਤ ਨਾਮਦੇਵ ਜੀ ਨੇ ਆਖਿਆ ਨਾ, ਜਦੋਂ ਉਹਨਾਂ ਦੀ ਛੰਨ ਬਣੀ, ਪਾੜ ਪੜੋਸਨ ਪੁੱਛ ਲੈ ਨਾਮਾ, ਕਾਹ ਪੈ ਛਾਣ ਛੁਆਈ ਹੋ, ਤੋ ਪੈ ਦੁਗਣੀ ਮਜ਼ਦੂਰੀ ਦੇ ਹੋ। ਧੰਨ ਵਾਲਾ ਕਹਿ ਦਿੰਦਾ ਨਾ ਕਿ ਮੈਨੂੰ ਦੱਸ ਰੱਬ ਕਿਵੇਂ ਮਿਲੇਗਾ, ਮੈਂ ਦੁਗਣੀ ਮਜ਼ਦੂਰੀ ਦੇ ਦੇਣਾ, ਤੇਰੇ ਤੋਂ ਵੱਧ ਕੰਮ ਧੰਨ ਦੇ ਦੇਣਾ। ਤੋ ਪੈ ਦੁਗਣੀ ਮਜ਼ਦੂਰੀ ਦੇ ਹੋ, ਮੋਕੋ ਬੇਟੀ ਦੇਹੋ ਬਤਾਈ ਹੋ। ਬੇਟੀ ਦਾ ਅਰਥ ਹੈ ਉਹ ਜਿਹਨੇ ਤੇਰੀ ਛੰਨ ਬਣਾਈ ਹੈ। ਹੁਣ ਉਹਨਾਂ ਵਿੱਚ ਤੇ ਸਾਰਿਆਂ ਵਿੱਚ ਹੀ ਰੱਬ ਵੇਖਦੇ ਸਨ ਭਗਤ ਨਾਮਦੇਵ ਜੀ, ਤੇ ਕੀ ਕਿਹਾ, ਰਿਬਾਈ ਬੇਟੀ ਦੇਣ ਨਾ ਜਾਈ। ਕਹਿੰਦੇ ਇਸ ਤਰ੍ਹਾਂ ਨਹੀਂ ਆਉਂਦਾ, ਹਰ ਘਰ ਵਿੱਚ ਨਹੀਂ ਆਉਂਦਾ। ਬੇਟੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਣ ਛੁਆਵੈ ਹੋ, ਲੋਕ ਕੁਟੰਬ ਸਭੂ ਤੇ ਤੋੜੈ, ਤੂੰ ਆਪਣ ਬੇਟੀ ਆਵੈ। ਉਹ ਕਹਿੰਦੇ ਤੈਨੂੰ ਬੁਲਾਣਾ ਨਹੀਂ ਪੈਣਾ, ਬਸ ਤੂੰ ਉਹਦੇ ਨਾਲ ਪ੍ਰੀਤ ਪਾ। ਉਹਦੀ ਮਜ਼ਦੂਰੀ ਹੀ ਪ੍ਰੀਤ ਦੀ ਹੈ, ਉਹ ਪ੍ਰੀਤ ਦੇ ਬੱਝਿਆ ਹੋਇਆ ਮਜ਼ਦੂਰੀ ਕਰਦਾ। ਦੁਨੀਆਂ ਦਾ ਦੇ ਅੰਦਰ ਭਗਤ ਦਾ ਮਜ਼ਦੂਰ ਬਣ ਜਾਂਦਾ ਹੈ ਰੱਬ। ਵੇਖੋ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ, ਕਹਿੰਦੇ ਜਹ ਜਹ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉੱਠ ਧਾਵੈ। ਭੱਜ ਕੇ ਜਾਂਦਾ, ਜਿਵੇਂ ਕਿਸੇ ਦਾ ਮਾਲਕ, ਕਿਸੇ ਦਾ ਖਸਮ ਕਿਸੇ ਮੁਸੀਬਤ ਵਿੱਚ ਹੋਵੇ ਤੇ ਦਾਸ ਭੱਜ ਕੇ ਜਾਂਦੇ ਨੇ। ਕਹਿੰਦੇ ਕਿਸੇ ਦਾ ਰੱਬ ਦੇ ਪਿਆਰੇ ਦਾ ਭਗਤ ਕਿਸੇ ਸੰਕਟ ਵਿੱਚ ਹੋਵੇ, ਤਹਾਂ ਤਹਾਂ ਉੱਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੇ, ਆਪਣੇ ਸੇਵਕ ਨੂੰ ਸੇਵਕ ਬਣ ਕੇ ਵਿਖਾਉਂਦਾ ਕਿ ਮੈਂ ਤੇਰਾ ਸੇਵਕ ਹਾਂ, ਤੂੰ ਮੇਰਾ ਸੇਵਕ ਨਹੀਂ, ਜਦੋਂ ਪ੍ਰੀਤ ਐਸੀ ਬਣ ਜਾਏ। ਸੋ ਦਾਤਾ ਜੀ ਕਹਿੰਦੇ ਹੱਠ ਨਾਲ ਨਹੀਂ ਉਹਨੇ ਮੰਨਣਾ। ਫਿਰ ਦੂਜਾ ਯਤਨ ਕੀ ਕੀਤਾ ਜਾਏ, ਗੁਰਦੇਵ ਜੀ ਕਹਿੰਦੇ ਇੱਕ ਗਾਵ ਹੈ ਰਾਗ ਪਰੀਆਂ, ਰਾਗ ਨਾ ਭਿੱਜੇ। ਕਹਿੰਦੇ ਫਿਰ ਰਾਗ ਨਾਲ ਭਿੱਜ ਸਕਦਾ ਹੈ, ਭਿੱਜ ਦਾ ਅਰਥ ਹੈ ਕੋਈ ਪਸੀਜ ਜਾਣਾ, ਪਰੀਆਂ ਦਾ ਅਰਥ ਹੈ ਰਾਗਣੀਆਂ ਸਮੇਤ। ਕਈ ਤਰੀਕਿਆਂ ਦੇ ਨਾਲ ਰਾਗ ਨੂੰ ਗਾ ਕੇ ਕੀ ਰੱਬ ਮਿਲ ਸਕਦਾ ਹੈ। ਰਾਗ ਵਿੱਚ ਬਾਣੀ ਵੀ ਆਪਾਂ ਗਾਉਂਦੇ ਹਾਂ, ਪਰ ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਨਾ, ਦਾਤਾਰ ਜੀ ਨੇ ਬਾਣੀ ਵਿੱਚ ਰਾਗ ਦੀ ਮਹਾਨਤਾ ਬੜੀ ਦਿੱਤੀ ਹੈ, ਪਰ ਨਾਲ ਇਹ ਕਹਿ ਦਿੱਤਾ ਰਾਗ ਹੈ ਨਾਦ ਹੈ ਬਾਹਰਾ। ਕਹਿਣ ਲੱਗੇ ਰਾਗ ਹੈ ਨਾਦ ਹੈ ਬਾਹਰਾ, ਉਹ ਰਾਗ ਤੇ ਨਾਦ ਤੋਂ ਬਾਹਰ ਹੈ। ਇੱਕ ਰਾਗ ਹੈ, ਇੱਕ ਨਾਦ ਹੈ। ਰਾਗ ਸ਼ਬਦ ਨੂੰ ਗਾਣਾ ਹੈ, ਨਾਦ ਅਰਥ ਹੈ ਸੰਖ ਵਜਾਣਾ, ਕੋਈ ਬਾਂਸੁਰੀ ਵਜਾਣੀ ਕਿਸੇ ਤਰ੍ਹਾਂ ਨਾਲ, ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਕੋਈ ਗਾਵੈ ਰਾਗੀ ਨਾਦੀ ਬੇਦੀ। ਇਹਦੇ ਚ ਤਿੰਨੇ ਗੱਲਾਂ ਆ ਗਈਆਂ, ਰਾਗੀ ਦਾ ਅਰਥ ਹੈ ਜਿਹਨੂੰ ਰਾਗ ਦੀ ਸਿੱਖਿਆ ਹੈ, ਨਾਦੀ ਦਾ ਅਰਥ ਹੈ ਜਿਹਨੂੰ ਨਾਦ ਦੀ ਗੁਣ ਹੈ ਕਿ ਉਹ ਕਿਸੇ ਤਰ੍ਹਾਂ ਦਾ ਨਾਦ ਵਜਾ ਕੇ ਆਪਣੇ ਵਾਹਿਗੁਰੂ ਨੂੰ ਖੁਸ਼ ਕਰਨਾ ਚਾਹੇ। ਬੇਦੀ ਦਾ ਅਰਥ ਹੈ ਕਿਸੇ ਕੋਲ ਗਿਆਨ ਦੀਆਂ ਗੱਲਾਂ ਨੂੰ ਗਿਆਨ ਕਰਨਾ ਚਾਹੇ। ਪਰ ਦਾਤਾ ਜੀ ਕਹਿੰਦੇ ਤਿੰਨੇ ਗੱਲਾਂ ਨਾਲ ਰੱਬ ਨਹੀਂ ਪਸੀਜਤਾ, ਕਿਉਂ, ਕੋਈ ਗਾਵੈ ਰਾਗੀ ਨਾਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ। ਰਾਮ ਰਾਜੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਗੁਰੂ ਸਾਹਿਬ ਨੇ ਕਿਹਾ ਤੇ ਰੁਦਨ ਕਰਦਾ ਜੇ ਅੰਦਰ ਕਪਟ ਹੈ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਇਹ ਵੀ ਬਚਨ ਕੀਤੇ ਵੀ ਸੱਚ ਹੈ, ਰਾਗ ਨਾਦ ਵਿੱਚ ਉਹ ਸੱਚੇ ਨੂੰ ਗਾਇਆ ਜਾ ਸਕਦਾ ਹੈ, ਪਰ ਰਾਗ ਕਰਨਾ ਕਦੋਂ ਹੈ, ਕਿਹੜੇ ਰਾਗ ਵਿੱਚ ਰੱਬ ਮਿਲਦਾ ਹੈ। ਬਿਲਾਵਲ ਤਬ ਹੀ ਕੀਜੀਐ ਜਬ ਮੁਖ ਜਪੀਐ ਨਾਮ। ਬਿਲਾਵਲ ਰਾਗ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਲਾਵਲ ਦੀ ਵਾਰ ਵਿੱਚ ਬਚਨ ਕੀਤਾ, ਬਿਲਾਵਲ ਤਬ ਹੀ ਕੀਜੀਐ। ਬਿਲਾਵਲ ਦਾ ਅਰਥ ਖੁਸ਼ੀ ਵੀ ਹੈ, ਆਨੰਦ ਵੀ ਹੈ, ਤੇ ਇੱਥੇ ਰਾਗ ਹੈ। ਕਹਿੰਦੇ ਬਿਲਾਵਲ ਤਬ ਹੀ ਕੀਜੀਐ, ਸਮਝੀ ਤੂੰ ਉਦਨ ਹੀ ਰਾਗੀ ਬਣਿਆ, ਉਦਨ ਹੀ ਤੇਰਾ ਬਿਲਾਵਲ ਪ੍ਰਵਾਨ ਹੈ। ਜਬ ਮੁਖ ਹੋਵੇ ਨਾਮ, ਜਦੋਂ ਤੇਰੇ ਮੁਖ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਤੇ ਪਰਮਾਤਮਾ ਦਾ ਜੇ ਨਾਮ ਹੋਏਗਾ ਫਿਰ ਉਹ ਤੇਰਾ ਗਾਵਿਆ ਹੋਇਆ ਪ੍ਰਵਾਨ ਹੈ। ਜੇ ਰਾਗ ਨਾਦ ਹੈ ਤੇਰੇ ਪਾਸ ਪਰ ਉਹ ਪਰਮਾਤਮਾ ਦਾ ਨਾਮ ਨਹੀਂ, ਫਿਰ ਦਤਾਰ ਜੀ ਕਹਿਣਗੇ ਰਾਗ ਨਾਦ ਨਾਲ ਉਹਨੂੰ ਬੁੱਝਿਆ ਨਹੀਂ ਜਾ ਸਕਦਾ। ਮਲਾਰ ਸੀਤਲ ਰਾਗ ਹੈ, ਰਾਗ ਬੜਾ ਪਿਆਰਾ ਹੈ, ਮਲਾਰ ਮਲਾਰ ਦੀ ਹੀ ਵਾਰ ਚੱਲਦੀ ਪਈ, ਪਰ ਦਤਾਰ ਜੀ ਕਹਿੰਦੇ ਤਾਂ ਹਰੀ ਦਾ ਨਾਮ ਧਿਆ ਕੇ ਤੂੰ ਸ਼ਾਂਤ ਹੋ ਸਕਦਾ। ਰਾਗ ਨਾਦ ਦੇ ਵਿੱਚ ਵੀ ਉਹਨੂੰ ਪਾਇਆ ਜਾ ਸਕਦਾ। ਅਸੀਂ ਤਾਂ ਗੁਰੂ ਸਾਹਿਬ ਜੀ ਦੀ ਸਿੱਖਿਆ ਲਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ ਰਾਗ ਪ੍ਰਧਾਨ ਬਾਣੀ ਹੈ, ਰਾਗ ਦੀ ਬੜੀ ਮਹੰਤਤਾ ਹੈ, ਪਰ ਗੁਰੂ ਸਾਹਿਬ ਜੀ ਨੇ ਕੋਈ ਵੀ ਭੁਲੇਖਾ ਨਹੀਂ ਛੱਡਿਆ ਕਿ ਕੋਈ ਰਾਗੀ ਇਹ ਹਉਮੈ ਕਰ ਲਏ, ਰਾਗ ਦਾ ਗਿਆਤਾ ਵੀ ਮੈਂ ਰਾਗ ਤੋਂ ਬਿਨਾਂ ਰੱਬ ਮਿਲ ਹੀ ਨਹੀਂ ਸਕਦਾ। ਗੁਰੂ ਸਾਹਿਬ ਜੀ ਨੇ ਸਭ ਤੋਂ ਆਰੰਭਕ ਬਾਣੀ ਵੀ ਰਾਗ ਮੁਕਤ ਰੱਖੀ ਹੈ ਤੇ ਸਭ ਤੋਂ ਅਖੀਰਲੀ ਬਾਣੀ ਵੀ ਰਾਗ ਮੁਕਤ ਰੱਖੀ ਹੈ, ਵਿੱਚ ਰਾਗ ਰੱਖੇ ਨੇ। ਇਹ ਗੁਰੂ ਸਾਹਿਬ ਜੀ ਦੀ ਦਤਾਰ ਪਿਤਾ ਮਹਾਰਾਜ ਜੀ ਦੀ ਜਿਹੜੀ ਸੰਵਾਦਨਾ ਪੰਚਮ ਪਾਤਸ਼ਾਹ ਜੀ ਨੇ ਕੀਤੀ ਹੈ ਨਾ, ਇਹਦਾ ਮਤਲਬ ਬਹੁਤ ਹੀ ਬਾਣੀ ਰਾਗਬੱਧ ਹੈ, ਪਰ ਆਰੰਭ ਤੇ ਅੰਤ ਰਾਗ ਮੁਕਤ ਹੈ। ਇਹਦਾ ਭਾਵ ਹੀ ਹੈ, ਗੁਰਦੇਵ ਜੀ ਇਹ ਸਿੱਖਿਆ ਦੇ ਰਹੇ ਨੇ, ਇਹ ਸਿਖਾ ਰਹੇ ਨੇ
कि परमात्मा दी बाणी नू राग विच नाद विच गाएगा ते बड़ा तेनू रस मिलेगा, पर याद रखी ओ राग ते नाद तो बारा है, ओ तेरे राग दी हौ विच नहीं आ सकता, तेरे नाद दी हंगता विच नहीं आ सकता। ओनू प्रेम विच गाएगा ते बिना राग तो भी मिल जाएगा, ओनू प्रेम विच गाएगा ते बिना तेनू किसी नाद दी बहुते गले दी भी लोड़ नहीं तेनू मिल जाएगा। पर जे तेरे कोल राग नाद है फिर दतार पिता महाराज जी कहणगे होमे दा कर्म तू जे कर रहा है तां इस राग नाद दी हौ विच बज के भावे उच्चा कुकी जाई ओ परिपूर्ण परमात्मा कदे नहीं भिजेगा। दतार पिता महाराज जी कहिंदे एक गाव है राग परियां, एक दा अर्थ है बहुते रागां नू गांदे ने, रागणियां नू गांदे ने, तनासरी तनवंती जानी है गुरु साहब ने, तनासरी भी रागनी है सोरठ भी रागनी है, पर रागां विच लिखिया गुरुदेव ने राग ना भिजई, परमात्मा नहीं भिजदा नहीं पसीजदा। फिर एक नच नच पूर है ताल, भगत ना कीजे बड़े नच के रास धारीए, वो रास पांदे ने नचदे ने नृत करदे ने गिड़मिड़ पूरे ताल, रोज आप साकी वार विच पढ़दे हां। दतार पिता जी रास धारियां दी गल करदे ने कहिंदे इद्दे उत्ते फिर लाटू माधानिया अनगाहा पंखी पौंदियां लैन ना साहा, कहिंदे जे अपने आप नूं इस तरह घुमा घुमा के ताड़ियां मार मार के जे कोई कहे भगती हुंदी है तां फिर तां लाटू घुमदे ने खेडां वाले, माधानियां घुमदियां दुध दे विच, पंखी पौंदे ने, सारा ब्रह्मांड पौंदा है, कहिंदे फिर ते सारिआं नूं रब मिल जाए। पौण नाल रब नहीं मिलदा, रब प्रेम नाल मिलदा है, प्रेम तो हीणा पौण चक्कर ही दे सकता है होर कुछ नहीं। दाता जी कहिंदे नचन कुदन मन का चाओ, ये मन प्रचावे दे साधन ने। अजकल रब दे नां ते बड़ा कुछ ऐसा चल रहा है, बहुत थावां ते जिहड़ियां ये रास पाईआं जांदियां ने ये परचावे ने, उन्हां रासां दे पिछे वरत के रासां वरत के अपना धर्म दा मखौटा ते उन्हां दे पिछे जो विकार अपना विकार भोगे जांदे नूं किसे तो लुपके छुपे नहीं। बंदा बुरे कर्म भी धर्म की आड़ लैके करदा भी मैं माड़े कर्मां की अपनी पूर्ति भी कर ला, मन दे भोग भी भोग लावां ते धर्म दा मेरा जिहड़ा चेहरा मूहरा है, धर्म दा मेरा जिहड़ा पहरावा है वह भी बनिया रहे, मैं धर्मी भी बनाया रहा। इस करके लोग ऐसे धर्म नूं अज बड़ा पसंद करते हैं, ऐसे थावां ते भीड़ां भी बड़ियां हुंदियां ने, बड़े रास वाले आ जांदे ने, पर दाता जी कहिंदे नहीं भगत ना की जई एवें भगत नहीं हुंदी। एक अन्न ना खाहे मूर्ख रब दे नां ते, इहने भी अन्न बहुता खाणा जिहड़ा परमात्मा दे नां ते हठ करके

ਕੀਤਾ ਜਿਹਨੇ ਕਿਹਾ ਅਗਿਆਨਤਾ ਹੈ, ਮੂਰਖਤਾ ਹੈ, ਇੱਕ ਅੰਨ ਨਾ ਖਾਹੇ ਮੂਰਖ ਤਿੰਨਾ ਕਿਆ ਕੀਜੇ। ਕਹਿੰਦੇ ਉਹਨਾਂ ਨੂੰ ਕੀ ਆਖੀਏ ਜਿਹੜੇ ਵਰਤ ਰੱਖ ਕੇ ਬੈਠੇ ਨੇ ਤੇ ਵਰਤ ਰੱਖ ਕੇ ਦਤਾਰ ਪਿਤਾ ਜੀ ਨੇ ਤਾਂ ਬੜੇ ਕਰੜੇ ਸ਼ਬਦ ਵਰਤੇ। ਅਹੋਈ ਰੱਖ ਹੈ ਨਾਰ, ਅਹੋਈ ਵੀ ਇੱਕ ਵਰਤ ਹੈ, ਗਦ ਹੀ ਹੋਏ ਕਾ ਔਤਰੈ ਭਾਰ ਸਹਿ ਮਨਚਾਰ। ਗੁਰੂ ਸਾਹਿਬ ਜੀ ਨੇ ਉਹਨਾਂ ਲਈ ਬੜੇ ਕਰੜੇ ਸ਼ਬਦ ਵਰਤਦੇ ਨੇ ਵੀ ਧਰਮ ਦੇ ਨਾਂ ਤੇ ਵਰਤ ਰੱਖਣਾ ਤੇ ਫਿਰ ਧਰਮੀ ਆਪਣੇ ਆਪ ਨੂੰ ਆਖਵਾਣਾ, ਥੋੜਾ ਖਾਣਾ ਧਰਮੀ ਦਾ ਕਰਮ ਹੈ, ਥੋੜਾ ਬੋਲਣਾ ਧਰਮੀ ਦਾ ਕਰਮ ਹੈ, ਪਰ ਇਹਨਾਂ ਚੀਜ਼ਾਂ ਵਿੱਚ ਪੈ ਕੇ ਆਖਣਾ ਵੀ ਮੈਂ ਧਰਮੀ ਹਾਂ, ਉਹਨਾਂ ਨੂੰ ਸਤਿਗੁਰਾਂ ਨੇ ਮੂਰਖ ਕਿਹਾ। ਤ੍ਰਿਸ਼ਨਾ ਹੋਈ ਬਹੁਤ, ਕਿਵੇਂ ਨਾ ਧੀਰਜਾ ਹੀ, ਅੰਦਰ ਤਾਂ ਇੰਨੀ ਤ੍ਰਿਸ਼ਨਾ ਹੁੰਦੀ ਹੈ, ਕਿਵੇਂ ਉਹ ਧੀਰਜ ਉਹਨਾਂ ਨੂੰ ਮਿਲ ਸਕਦੇ, ਇਹਨਾਂ ਕਰਮਾਂ ਨਾਲ ਧੀਰਜ ਨਹੀਂ ਮਿਲਦਾ। ਕਰਮ ਵਧੇ ਕਿ ਲੋ ਖੱਪ ਮਰੀ ਜਈ, ਏਡੇ ਏਡੇ ਵੱਡੇ ਕਰਮੀ ਬੰਦਾ ਕੋਈ ਬਣ ਜਾਏ ਵੀ ਸਾਰੀ ਧਰਤੀ ਤੇ ਉਹਨਾਂ ਦਾ ਕੰਮ ਚੱਲਦਾ ਹੋਵੇ, ਫਿਰ ਵੀ ਖੱਪ ਮਰੀ ਜਈ, ਖੱਪ ਖੱਪ ਕੇ ਮਰਦੇ ਨੇ, ਤ੍ਰਿਪਤੀ ਨਹੀਂ ਆਉਂਦੀ, ਤ੍ਰਿਸ਼ਨਾ ਨਹੀਂ ਆਉਂਦੀ। ਦੁਨੀਆਂ ਦੇ ਸਾਰੇ ਕੋਨਿਆਂ ਤੇ ਬੰਦਾ ਆਪਣਾ ਕਰਮ ਚਲਾਵੇ, ਆਪਣਾ ਬਿਜ਼ਨਸ ਚਲਾਵੇ, ਹਰ ਦੇਸ਼ ਵਿੱਚ ਉਹਦਾ ਕੰਮ ਚੱਲਦਾ ਹੋਵੇ। ਗੁਰੂ ਸਾਹਿਬ ਕਹਿੰਦੇ ਹਰ ਥਾਂ ਤੇ ਕਰਮ ਵਧੇ, ਤੇਰੇ ਕਰਮ ਵੱਧ ਜਾਣ, ਤੇਰਾ ਧੰਦਾ ਵੱਧ ਜਾਏ, ਕਿ ਲੋ ਸਾਰੀ ਧਰਤੀ ਤੇ ਹਰ ਕੋਨੇ ਤੇ ਤੇਰੀ ਬ੍ਰਾਂਚ ਹੋਵੇ। ਪਰ ਦਾਤਾ ਜੀ ਕਹਿੰਦੇ ਖੱਪ ਮਰੀ ਜਈ, ਤ੍ਰਿਪਤੀ ਫਿਰ ਵੀ ਨਹੀਂ ਆਉਣੀ ਬੰਦਿਆ, ਖੱਪ ਖੱਪ ਕੇ ਮਰਨਾ ਹੈ। ਜਿਹੜੀ ਤ੍ਰਿਪਤੀ ਹੈ ਉਹ ਵਾਹਿਗੁਰੂ ਦੇ ਨਾਮ ਵਿੱਚ ਪ੍ਰੇਮ ਵਿੱਚ ਹੀ ਆਉਣੀ ਹੈ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਈ, ਜਿਨ੍ਹਾਂ ਨਾਮ ਰੂਪੀ ਅੰਮ੍ਰਿਤ ਪੀਤਾ ਉਹਨਾਂ ਨੂੰ ਸਾਰ ਮਿਲਿਆ, ਲਾਹਾ ਮਿਲਿਆ। ਹਰ ਭਗਤੀ ਅਸਨੇਹੇ ਗੁਰਮੁਖ ਕੀ ਜਈ, ਗੁਰਦੇਵ ਜੀ ਕਹਿੰਦੇ ਹਰੀ ਭਗਤੀ ਦਾ ਪਿਆਰ ਜਿਹੜਾ ਮਾਣਦਾ ਉਹ ਗੁਰਮੁਖ ਕੀ ਜਈ ਦਾ ਅਰਥ ਹੈ ਤ੍ਰਿਪਤ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ। ਉਹਨੂੰ ਹੋਰ ਕਿਸੇ ਵਸਤੂ ਪਦਾਰਥ ਦੇ ਦੁਆਰਾ ਕਿਸੇ ਤ੍ਰਿਪਤੀ ਦੀ ਬੇਲੋੜੀ ਖੁਸ਼ੀ ਦੀ ਲੋੜ ਨਹੀਂ ਪੈਂਦੀ, ਉਹ ਕਿਸੇ ਅਖੌਤੀ ਖੁਸ਼ੀ ਦੇ ਪਿੱਛੇ ਨਹੀਂ ਭੱਜਦਾ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੈ ਉਹ ਨਾਮ ਦੀ ਬਦੌਲਤ ਤ੍ਰਿਪਤ ਹੋ ਜਾਂਦਾ, ਆਨੰਦਮਈ ਹੋ ਜਾਂਦਾ। ਫਿਰ ਗੁਰੂ ਭਾਣੇ ਵਿੱਚ ਹੀ ਉਹ ਆਪਣੇ ਜੀਵਨ ਨੂੰ ਬਸ਼ਰ ਕਰਕੇ ਹਰ ਵਕਤ ਉਹਦੇ ਲਈ ਸਦਾ ਹੀ ਸਾਵਣ ਹੈ, ਉਹ ਰਸ ਵਿੱਚ ਹੀ ਰਹਿੰਦਾ, ਉਹਦੇ ਲਈ ਸਦਾ ਹੀ ਮਲਾਰ ਹੈ, ਉਹਦੇ ਲਈ ਸਦਾ ਹੀ ਰਾਗ ਹੈ, ਜਿਹੜਾ ਵਾਹਿਗੁਰੂ ਦੇ ਪਿਆਰ ਵਿੱਚ ਭਿੱਜਾ ਹੋਇਆ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰੈ ਕਰ ਨੌਨ ਦਿਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਆਲਣ ਟਿਸ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਸਤ ਸਿੰਘ ਡਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਬੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਮਹਾਰਾਜ ਜੀ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਦਰ ਕਰਦੇ ਸੇਵ ਬੱਚਾ ਟਾਈਗਰ ਸੈਣੀ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਸਰਦਾਰ ਹਰਵਿੰਦਰ ਸਿੰਘ ਸੈਣੀ ਵੱਲੋਂ ਮਹਾਰਾਜ ਜੀ ਅਰਦਾਸ ਬੇਨਤੀ ਕਿਰਪਾ ਕਰਨੀ ਪਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਣਾ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ
ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੇ, ਤਵੇ ਚਲਾਇਓ ਸਭ ਸਿੱਖਣ।

0: ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

जो तेरी शरणाई हर जियो, तिन तो राखण जो।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ। ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰੂ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਓਂ ਵਾਰੀ ਜਿਤ ਸੋਹਿਲਾ ਸਦਾ ਸੁਖੇ ਰਹਾ। ਨਿਤ ਨਿਤ ਜੀਅੜੇ ਸਮਾਲੀਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ। ਤੇ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ, ਜੋ ਹੋਏ ਸਹਿਬ ਸਿਓ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੇ ਨਾਨਕ ਸੇ ਦਿਆਵਨ ਦਾਗਾ ਸਮਾਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਕਰ ਕਰ ਤੇ ਕੀਰਤ ਹੋਏ। ਸੋ ਕਰ ਰੱਖ ਵਡਾਈ ਤੋਏ ਰਹਾ, ਵਿਸ ਵਿੱਚ ਅਸੀਆਂ ਘੜੀਆਂ ਪਹਿਰਾ, ਤੀਤੀ ਵਾਰੀ ਮਾਹ ਹੋਵਾ। ਸੂਰਜ ਕੋਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਲਾਕ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖਣਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਫੇਰੀ ਰਾਹੋ ਸਹਿਸ ਤਵ ਨੈਣ ਨੰਨਾ। ਨੈਣ ਹੈ ਤੋ ਏਕੋ ਸਹਿਸ ਮੂਰਤ ਨਾਨਾ ਏਕ ਤੋ ਹੀ। ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤੇ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਪਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੂ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਨ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਉ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡੋਤ ਪਨ ਵੱਡਾ ਹੈ। ਰਹੋ ਸਾਖਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ। ਜਿਉ ਜਿਉ ਚਲੈ ਚੁਕੈ ਦੁਖ ਪਾਵੈ, ਜਮਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਭਉ ਖੰਡਾ ਹੈ। ਹਵਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ। ਆ ਗਏ ਵਸਨ ਸੁਹੇਲਾ, ਆਉਦ ਘਟੈ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾ ਸਵਾਰੇ ਰਾਹੋ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਇਹ ਵਰਸ ਅਕਤ ਪਤਾ ਤਿਨ ਜਾਨੀ। ਜਾ ਕੋ ਆਏ ਸੋਏ ਵਿਆਜੋ, ਘਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ। ਨਾਨਕ ਦਾਸ ਇਹ ਸੁਖ ਮਾਂਗੈ ਮੁਖ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ। ਨਾਨਕ ਦਾਸ ਇਹ ਸੁਖ ਮਾਂਗੈ ਮੁਕੁ ਕਰ ਸੰਤਨ ਕੀ। ਤੂਰੇ ਵਾਹਿਗੁਰੂ ਜੀ ਕਾ ਖਾਲਸਾ, ਤੁਦ ਆ ਗਏ ਅਰਦਾਸ ਹਮਾਰੀ।
1: ਪਿੰਡ ਸਭ

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਜੀਆਂ ਨੂੰ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਸੋਰਠ ਵਿੱਚ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 631 ਔਰ 632 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ, ਤਾਂ ਜੋ ਸਭਨਾਂ ਦਾ ਜੀਆਂ ਦਾ ਇਹ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਣਗੇ। ਗੁਰੂ ਮਹਾਰਾਜ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।
ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸੁਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ, ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜਹਿ ਮਾਤ ਪਿਤਾ ਸੋਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੂਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ, ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜਿਹੇ ਮਾਰਗ ਇਹੋ ਜਾਤ ਅਕੇਲਾ, ਤਾਹੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨੇਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲਕ ਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪ ਹੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰਗ ਕੇ ਗਣੇ ਜਾਏ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹ ਤ੍ਰਿਖਾ ਮਨ ਤੁਜ ਅਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰੇ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਾਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਬੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛੁ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਊਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਾਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇ ਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ ਕਾਮ, ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈ ਐ, ਸੰਤ ਕੀ ਸੇਵਾ ਨਾਮ ਧਿਆਈ ਐ,
नाम तुल कश अवर ना होए, नानक गुरमुख नाम पावे जान कोए। सलोक बहु शास्त्र बहु सिमृति, पेखे सर्ब टडोल, पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमरत वखियान, योग अभ्यास कर्म धर्म क्रिया, सगल त्याग बन मधे फिरिया। अनेक प्रकार किए बहु जतना, पुन दान होमे बहु रतना, शरीर कटाए होमाए कर राती, वर्तने मुकरे बहु पाती, नहीं तुल राम नाम विचार, नानक गुरमुख नाम जपिए एक बार। नौ खंड पृथ्वी फिरै चिर जीवै, महा उदास तपी सर थीवै, अग्न माहे होमत प्राण, कनक अशव है वर भूम दान, नेवली कर्म करै बहु आसन, जैन मार्ग संजम अत साधन, निमुख निमुख कर शरीर पटावै, तौ पी होमै मैल न जावै, हर के नाम संसर कछ नाहि, नानक गुरमुख नाम जपत गत पाहि। मन कामना तीर्थ देह छुटै, गर्भ गुमान न मन ते हुटै, सोच करै दिन सो अर रात, मन की मैल न तन ते जात। इस देही कौ बहु साधना करै, मन ते कबहु न बिखिया टरै, जल तो वै बहु देह अनीत, शुद्ध कहाँ होए काची पीत। मन हर के नाम की महिमा ऊच, नानक नाम उदरे पतत बहु मूच। बहुत सियाण पजम का भव व्यापै, अनेक जतन कर कृष्ण न त्रापै, भेख अनेक अगन नहीं बुझै, कूट उपाव दरगै नहीं सिजै। शूट सनाही ऊब पयाल, मुहे व्यापै माया जाल, अवर करतूत सगली जम डाने, गोविंद भजन बेन तिल नहीं माने, हर का नाम जपत दुख जाए, नानक बोलै सहज सुभाए। चार पदार्थ जे को मांगै, साध जना की सेवा लागै, जे को अपना दुख मिटावै, हर हर नाम हृदय सद गावै, जे को अपनी सोभा लोरै, साध संग ए होमै शोरै। जे को जन्म मरण ते डरै, साध जना की सरणी परै, जिस जन को प्रभ दर्श प्यासा, नानक ताकै बल बल जासा। सगल पुरख मैं पुरख प्रधान, साध संग जाका मिटै अभिमान, आपस काओ जो जाने नीचा, सो गनिये सब ते ऊंचा। जाका मन होए सगल की रीना, हर हर नाम तिन घट घट चीना, मन आपुने ते बुरा मिटाना, पेखै सगल श्रेष्ठ साजना। सुख दुख जन सम दृष्टिता, नानक पाप पुन नहीं लेपा, निरतन को तान तेरो नाऊ, निथावे कौ नाऊ तेरा थाऊ, निमाने कौ प्रभ तेरो मान, सगल कटा को देव दान, करण करावन हार स्वामी, सगल कटा के अंतर जामी। अपने गत मित जानो आपे, अपन संग आप प्रभ राते, तुमरी उस्तत तुमते होए, नानक अवर न जान सुकुए। सर्व धर्म मैं श्रेष्ठ धर्म, हर को नाम जप निर्मल कर्म, सगल क्रिया मैं उत्तम क्रिया, साध संग दुर्मत मल हिरिया। सगल उदम मैं उदम भला, हर का नाम जपौ जी सदा, सगल बानी मैं अमृत बानी, हर को जस सुन रसन बखानी। सगल थान ते ओ उत्तम थान, नानक जिहे कट वसै हरे नाम। सलोक निर्गुण यार एन्या, सो प्रभ सदा संभाल, जिन किया ते सचीत राख, नानक निबही नाल। अष्टपदी रमैया के गुण, चेत पराने कवन मूल ते कवन दृष्टानी। जिन तू साज सवार सिगारिया, गर्भ अगन में जिने उबारिया, बार बिस्था तुझे प्यारे दूध, भर जोवन भोजन सुख सूद, बिरद पया ऊपर साख सैन, मुख प्याओ बैठ कौ दैन, एहो निर्गुण गुण कछु न बूझै, बख्श रेहो तौ नानक सीजै। जिह प्रसाद धर ऊपर सुख बसै, सुत भ्रात मीत बनता संग हसै, जिह प्रसाद पीवै शीतल जला, सुखदाई पवन पावक अमुला। जिह प्रसाद भोगै सब रसा, सगल समग्री संग साथ बसा, दीने हस्त पाव करन नेत्र रसना, तिसे त्याग अवर संग रचना। ऐसे दुख मूड अंध व्यापे, नानक काढ लिहु प्रभ आपे, आद अंत जो राखन हार, तिस्यों प्रीत न करै गवार। जा की सेवा ना वनीद पावे, तास्यों मूड़ा मन नहीं लावे, जो ठाकुर साध सदा हजूरे, ताको अंदा जानत दूरे।
ਜਾਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋ ਵਨ ਸੋ ਦੂਰ ਪਰਨ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਪਸ਼ ਨਾਹੇ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੁ ਊੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸਕਹੀਐ ਤਉ ਸਮਝੈ ਭੂਰਾ ਕਹਾ ਬਿਸਨ ਪਦ ਗਾਵੈ ਗੂੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਉ ਸੁਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੂਕ ਦੇਨਹਾਰ ਪ੍ਰਭ ਛੋੜ ਕੈ ਲਗ ਹਿਆਨ ਸੁਆਏ ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੂਟ ਗਵਾਵੈ ਏਕ ਭੀ ਨ ਦੇ ਦਸ ਭੀ ਹੈਰਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕਉ ਕੀ ਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਾਸ਼ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੀ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤੇ ਸਿਆ ਗੈ ਰਾਖੈ ਪ੍ਰਭ ਕੀ ਆਗਿਆ ਮਨੈ ਮਾਥੈ ਉਸ ਤੇ ਚਉ ਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੀ ਹੇਤ ਸਰ ਪ੍ਰਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛੁਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹਿਓ ਤਹਿ ਅੰਧ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾ ਕਉ ਹਾਸ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਸ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੂ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕਿਨਾਰਾ ਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਓ
रहत आवर काश आवर कुमावत मन नहीं प्रीत मुख हूँ गंड लावत जनन हार प्रभु प्रवीन बाहर भेख न काहू पीन आवर उपदेसै आप न करै आवत जावत जनमै मरै जिसकै अंतर बसै निरंकार तिसकी सीख तरै संसार जो तुम पाने तिन प्रभ जाता नानक ऊन जान चरण पराता करौ बेनती पार ब्रह्म सब जानै अपना किया आप ही मानै आप ही आप करतन बेरा किसै दूर जनावत किसै बुझावत नेरा उपाव स्यानप सगल ते रहत सब काश जानै आत्म की रहत जिस भावै तिस लय लड़ लाए थान थनंतर रहया सुमाए सो सेवक जिस कृपा करी नेमक नेमक जाप नानक हरि सलोक काम क्रोध अर लोभ बिन सजाए अहंग मेव नानक प्रभ शरणागति कर प्रसाद गुरुदेव अष्टपदी जिह प्रसाद शती अमृत खाहे तिस ठाकुर को रख मन माहे जिह प्रसाद सुगंधत तन लावह तिस को सिमरत परम गत पावह जिह प्रसाद बस है सुख मंदर तिसे त्याय सदा मन अंदर जिह प्रसाद ग्रहे संग सुख बसना आठ पहर सिमरहो तिस रसना जिह प्रसाद रंग रस भोग नानक सदा त्याय त्यावन जोग जिह प्रसाद पाठ पटंबर हडावै तिसे त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तूज सब को मन मुख ताको जस रसन बखानै जिह प्रसाद तिरु रहता धर्म मन सदा त्याए केवल पार ब्रह्म प्रभ जी जपत दरगह मान पावै नानक पात सेती कर जावै जिह प्रसाद आरोग कंचन देही लिवलावह तिस राम स्नेही जिह प्रसाद तेरा उला रहत मन सुख पावै हर हर जस कहत जिह प्रसाद तेरे सगल शिदर ठाकी मन सरणी पर ठाकुर प्रभ ताकै जिह प्रसाद तुझको न पहुचै मन सासा सिमरह प्रभ ऊचे जिह प्रसाद पाई दुर्लभ देहि नानक ताकी भागत करेहि जिह प्रसाद अपूखन पहरी जय मान तिस सिमरत क्यों आलस की जय जिह प्रसाद असव हस्त असवारी मान तिस प्रभ कौ कभू ना बिसारी जिह प्रसाद बाग मिलख तना राख पुरोए प्रभ अपने मना जिन तेरी मन बनत बनाई उठत बैठत साध तिसे त्याई तिसे त्याए जो एक अलख है ईहा ऊहा नानक तेरी रख है जिह प्रसाद कर है पूर्ण बहुदान मन आठ पहर कर तिसका ध्यान जिह प्रसाद तू आचार व्यवहारी तिस प्रभ को सासा चितारी जिह प्रसाद तेरा सुंदर रूप सो प्रभ सिमरहो सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पात्र है गुरु प्रसाद नानक जासो का है जिह प्रसाद सुनै करण नाद जिह प्रसाद पेखै बिसमाद जिह प्रसाद बोलै अमृत रसना जिह प्रसाद सुख सहजे बसना जिह प्रसाद हस्त कर चलै जिह प्रसाद संपूर्ण फलै जिह प्रसाद परम गत पावै जिह प्रसाद सुख सहज समावै ऐसा प्रभ त्याग अवर कत लागहु गुरु प्रसाद नानक मन जागहु जिह प्रसाद तू प्रगट संसार तिस प्रभ को मूल ना मन हो बिसार जिह प्रसाद तेरा प्रताप रे मन मूड तू ताको जाप जिह प्रसाद तेरे कार्य पूरे तिस है जान मन सदा हजूरे जिह प्रसाद तू पावह साच रे मन मेरे तू ता सिवराच जिह प्रसाद सब की गत होए नानक जाप जपै जप सोए आप जपाए जपै सुनाओ आप गावाए सो हर गुण गाओ प्रभ कृपा ते होए प्रगासु प्रभु दया ते कमल बिगासु प्रभ सु प्रसन्न बसै मन सोए प्रभ दया ते मत उत्तम होए सर्बिने धान प्रभ तेरी माया आपो कछु न किन्हू लया जित जित लावहो तित लगै हर नाथ नानक इनकै कछु न हाथ सलोक आगम आगाद पार ब्रह्म सोए जो जो कहे सो मुक्ता होए सुन मीता नानक बिनवंता साध जना की अचरज कथा अष्टपदी साध कह संग मुख उजल होत साध संग मल सगली खोत साध कह संग मिटे अभिमान साध कह संग प्रगटे सुज्ञान साध कह संग बुझे प्रभ नीरा साध संग सब होत निबेरा
ਸਾਧਕੇ ਸੰਗ ਪਾਏ ਨਾਮ ਰਤਨ, ਸਾਧਕੇ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧਕੇ ਸੰਗ ਅਗੋਚਰ ਮਿਲੈ, ਸਾਧਕੇ ਸੰਗ ਸਦਾ ਪਰਫੁੱਲੈ, ਸਾਧਕੇ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕੇ ਸੰਗ ਮਨੋ ਹਰ ਬੈਨ, ਸਾਧਕੇ ਸੰਗ ਨ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕੇ ਸੰਗ ਨ ਬੀਗਾ ਪੈਰ, ਸਾਧਕੇ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕੇ ਸੰਗ ਨਾਹੀ ਹਉ ਤਾਪ, ਸਾਧਕੇ ਸੰਗ ਤਜੈ ਸਭ ਆਪ, ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧਕੇ ਸੰਗ ਨਾ ਕਬਹੂ ਧਾਵੈ, ਸਾਧਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ, ਸਾਧਕੇ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕੇ ਸੰਗ ਦ੍ਰਿੜੈ ਸਭ ਧਰਮ, ਸਾਧਕੇ ਸੰਗ ਕੇਵਲ ਪਾਰ ਬ੍ਰਹਮ, ਸਾਧਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਾਸ਼ ਕਾਲ, ਦਰਸ਼ਨ ਭੇਟਤ ਹੋ ਤਿਨੇ ਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਈਹਾਂ ਊਹਾਂ ਸੋਹੇਲਾ, ਸਾਧ ਸੰਗ ਬਿਸ਼ੁਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਵਸ ਬਸੈ, ਨਾਨਕ ਉਧਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪਹਿ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇ ਤਾ ਸੁਣੈ ਤੇ ਤਾ ਬਖਿਆਨਾ ਹੈ, ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉ ਪਾਵ ਖਸੈ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਪਹਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਾਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਪਤ ਬੰਧਾ, ਬ੍ਰਹਮ ਗਿਆਨੀ ਕਹਿ ਹੋਏ ਸੁ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
ब्रह्म ज्ञानी कहे कह रंग, ब्रह्म ज्ञानी कहे बस है प्रभ संग, ब्रह्म ज्ञानी कहे नाम आधार, ब्रह्म ज्ञानी कहे नाम परवार, ब्रह्म ज्ञानी सदा साध जागत, ब्रह्म ज्ञानी अहंग बुद्ध त्यागत, ब्रह्म ज्ञानी कहे मन परमानंद, ब्रह्म ज्ञानी कहे कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी काय होए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बल बल जाइय, ब्रह्म ज्ञानी को पूजय महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कह सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथया न जाय अध्याखिर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गात, ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्ट का करता, ब्रह्म ज्ञानी साध जीवै नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, सलोक उरतार है जो अंतर नाम, सर्व में पिख है भगवान, निमुख निमुख ठाकुर नमस्कार, नानक ओ अपरस सगल निस्तार, अष्टपदी मिथ्या नाही रसना पारस, मन में प्रीत निरंजन दर्स, पर त्रय रूप न पिख है नेत्र, साध की टहर संत संग हेत, करन न सुने काहू की निंदा, सब ते जाने आपस को मंदा, गुर प्रसाद बिख्या पर हरय, मन की बाशना मन ते टरय, इंद्री जित पंच दुख ते रहत, नानक कूट मध्ये को ऐसा अपरस, वैष्णो सो जिस ऊपर सो प्रसन्न, बिसन की माया हो ते होए भिन्न, कर्म करत होवे नहीं कर्म, तिस वैष्णो का निर्मल धर्म, काहू फल की इच्छा नहीं बाचै, केवल भगत कीर्तन संग राचै, मान तन अंतर सिमरन गोपाल, सब ऊपर होवत कृपाल, आप दृढ़ अवरा नाम जपावे, नानक ओ वैष्णो परमगत पावे, भगवती भगवंत भगत का रंग, सगल त्याग दुष्ट का संग, मन ते बिनसै सगला भरम, कर पूजे सगल पार ब्रह्म, साध संग पापा मालक होवै, तिस भगवती की मत उत्तम होवै, भगवंत की टहल करे नित नीत, मन तन अर्पय बिसन परीत, हर के चरण हृदय बसावे, नानक ऐसा भगवती भगवंत को पावे, सो पंडित जो मन प्रबोधय, राम नाम आत्म में सोदय, राम नाम सार रस पीवे, उस पंडित कै उपदेश जग जीवे, हर की कथा हृदय बसावे, सो पंडित फिर जून न आवे, वेद पुराण सिमरत बूझै मूल, सूखम में जाने असथूल, चहुवरना को दे उपदेश, नानक उस पंडित को सदा आदेश, बीज मंत्र सर्व को ज्ञान, चहुवरना मैं जपै को नाम, जो जो जपै तिसकी गत होए, साध संग पावै जन कोए, कर कृपा अंतर उर तारै, पाशु परेत मुगद पाथर को तारै, सर्व रोग का औखद नाम, कल्याण रूप मंगल गुण गाम, काहू जुगत कित न पाइये धर्म, नानक तिस मिलै जिस लिखिया तुर कर्म, जिसकै मन पार ब्रह्म का निवास, तिसका नाम सत रामदास, आत्म राम तिस नदरी आया, दास संतन पाए तिन पाया, सदा निकट निकट हर जान, सो दास दरगह परवान, अपने दास को आप कृपा करे, तिस दास को सब सोजी पर, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सोहु कहावै, तैसा हरत तैसा उस सोग, सदा आनंद तै नहीं बियोग, तैसा सुवरण तैसी उस माटी, तैसा अमृत तैसी बेख खाटी, तैसा मान तैसा अभिमान, तैसा रंक तैसा राजान, जो व्रताए साई जुगत, नानक ओ पुरख कही है जीवन मुक्त, पार ब्रह्म के सगले ठाओ, जित जित घर राखै तैसा तिन नाओ, आपे करन करावण जोग, प्रभ भावै सोई फुन होग, पसरियो आप होय अनत तरंग, लखे न जाहे पार ब्रह्म के रंग, जैसी मत दे तैसा प्रगाश, पार ब्रह्म करता अविनाश,
ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਪਹਿ ਨਿਹਾਲ। ਸਲੋਕ ਉਸਤਤ ਕਰੈ ਅਨੇਕ ਜਨ, ਅੰਤ ਨ ਪਾਰ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਕਬ ਕਾ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰੈ, ਕਈ ਕੋਟ ਪਰ ਦੁਖ ਨ ਕਰੈ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ ਪਰਮਾਹੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਾਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਨ ਸਿਮਰਤ ਅਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਰ ਜੀਵੇ, ਕਈ ਕੋਟ ਗਿਰੀ ਮੇਰ ਸੁਵਰਨ ਥੀਵੇ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਾਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋ ਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕੇਸ਼ ਪ੍ਰਭ ਕੈ ਹਾਥੇ। ਕਈ ਕੋਟ ਪਹੇ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜੰਤੇ, ਕਈ ਕੋਟ ਪ੍ਰਭ ਕੋ ਖੋ ਜੰਤੇ, ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਭਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੁ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਏਕ ਏਕ ਅੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ ਆਪੇ ਆਪ, ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਪਹਿ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪੋਨੇ ਜਨ ਕਉ ਸਾਸਾ ਸੁਮਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ। ਸਲੋਕ ਕਰਨ ਕਾਰਣ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲ ਹਾਰਣੈ ਜਲ ਸਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਤਹਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖਿਲੈ ਬਿਗਸੈ ਅੰਤਰਜਾਮੀ, ਜੋ ਭਾਵੈ ਸੁਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੀ ਛਲੇ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਣਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੈ ਭੂਲਾ ਗੈ ਦਿਸ ਤਾਵੈ, ਨਿਮਕ ਮਾਹੇ ਚਾਰ ਕੁੰਟ ਤੇਰੇ ਆਵੈ, ਕਰ ਕਿਰਪਾ ਜਿਸੇ ਆਪਣੇ ਭਗਤ ਦੇ,
नानक ते जन नाम मिले, खिन मैं नीच कीट कौ राज, पार ब्रह्म गरीब निवाज, जाका दृष्ट कछु न आवै, तिस तत्काल दै दिस प्रगटावै। जा कौ अपनी करै बखसीस, ताका लेखा न गनै जगदीस, जियो पिंड सब तिस की रास, घट घट पूर्ण ब्रह्म प्रगास, अपनी बणत आप बनाई, नानक जीवै देख बडाई, इसका बल नाही इस हाथ, करण करावण सर्व को नाथ, आज्ञाकारी बपुरा जियो, जो तिस भावै सोई फुन थियो। कबहू ऊंच नीच मैं बसै, कबहू सूग हरख रंग हसै, कबहू नींद चिंद ब्योहार, कबहू ऊब हो आकाश पयाल, कबहू बेता ब्रह्म विचार, नानक आप मिलावण हार। कबहू नृत करे बहु भांत, कबहू सोए रहै दिन रात, कबहू महाक्रोध बिकराल, कबहू सर्व की हो तरवाल, कबहू होए बहै बड़ राजा, कबहू भिखारी नीच का साजा, कबहू आप कीरत में आवै, कबहू भला भला कहावै, ज्यों प्रभ राखै तिवही रहै, गुरप्रसाद नानक साच का है, कबहू होए पंडित करे बखियान, कबहू मोन धारी लावै ध्यान, कबहू तट तीरथ इसनान, कबहू सिद्ध साधक मुख ज्ञान, कबहू कीट हस्त पतंग होए जिया, अनक जोन भरमै भरमिया, नाना रूप ज्यो स्वांगी दिखावै, ज्यों प्रभ भावै तिवै नचावै, ज्यो तिस भावै सोए होए, नानक दूजा आवर न कोए, कबहू साध संगत एहो पावै, उस अस्थान ते बहुर न आवै, अंतर होए ज्ञान प्रगास, उस अस्थान का नहीं विनाश, मन तन नाम रते एक रंग, सदा बसै पार ब्रह्म कै संग, ज्यों जल मैं जल आए कटाना, त्यों ज्योति संग ज्योत समाना, मिट गए गवन पाए विश्राम, नानक प्रभ कै सद कुरबान, सलोक सुखी बसै मसकीनिया, आप निवार तले बड़े बड़े अहंकारिया, नानक गर्भ गले अष्टपदी, जिसके अंतर राज अभिमान, सो नरक पाती होवत सुआन, जो जाने मैं जो वनवंत, सो होवत बिष्टाका जंत, आपस को कर्मवंत कहावै, जन्म मरै बहु जोन परमावै, धन भूमिका जो करै गुमान, सो मूर्ख अंधा ज्ञान, कर कृपा जिसके हृदय गरीबी बसावै, नानक इहां मुक्त आ गए सुख पावै।

ਨਾਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰ ਕਹਿ ਕਹੋ ਕੈਸੇ ਗਵੈ ਆਪਸ ਪਾਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹੀਂ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਹ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਛੈ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕਹਿ ਸੰਗ ਬੂਝੈ ਦੇਖੈ ਕਰੈ ਬਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨ ਸਹਿ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਾਸ਼ ਉਸ ਕਾ ਉਕਰਣੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਇਹ ਕਹਿ ਸੋਏ ਆਪੋ ਨੇ ਚਾਲੇ ਤੋ ਆਪ ਕਰਨੇ ਹਾਰ ਕਉ ਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੂਟ ਮਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸ੍ਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰ ਜਾ ਘਟਾਏ ਸੰਤ ਕਹਿ ਦੁਖਨ ਜਮਤੇ ਨਹੀਂ ਛੁਟਾਏ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਹਥੇ ਕਉ ਰੱਖੈ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕਹਿ ਦੁਖਨ ਕਾਗ ਜਿਉ ਲਵੈ ਸੰਤਨ ਕਹਿ ਦੁਖਨ ਸਰਪ ਜੂਨ ਪਾਏ ਸੰਤ ਕਹਿ ਦੁਖਨ ਤ੍ਰਿਗਦ ਜੂਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖੇਨ ਟੇਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕੇਸ਼ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਆਵਰ ਨ ਰੱਖਨ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ

ਜਾਇ ਜਿਉਂ ਪਾਵਕ ਈਦਨੀ ਤ੍ਰਾਪੈ। ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਤਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ। ਸੰਤ ਕੇ ਦੁਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਘਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸੇ ਧਿਆਵਹੁ ਸਾਸ ਗਿਰਾਸ। ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਕੀਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸੋ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ। ਤਜਹੋ ਸਿਆਨਪ ਸੁਰਜਨਉ ਸਿਮਰਉ ਹਰ ਹਰ ਰਾਏ। ਏਕ ਆਸ ਹਰ ਮਨ ਰਖਉ ਨਾਨਕ ਦੁਖ ਭਰਮ ਪਹੁ ਜਾਏ। ਅਸ਼ਟਪਦੀ ਮਨੁਖ ਕੀ ਟੇਕ ਪ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ। ਜਿਸ ਕੈ ਦੀਏ ਰਹੇ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਸ਼ਨਾ ਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬੇਗਨ ਨ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਉਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ। ਨੈਨੋ ਪੇਖੋ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ। ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੈ ਏਤ ਉਤ ਕੀ ਓ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਹੈ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ। ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ। ਜਬ ਦੇਖੋ ਤਬ ਸਭ ਕਿਸ਼ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਣ ਚਲਿਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਥਾਪ। ਅਵਿਨਾਸੀ ਨਾਹੀ ਕਿਸ ਖੰਡ ਧਾਰਨ ਧਾਰ ਰਹੇ ਬ੍ਰਹਿਮੰਡ। ਅਲਖ ਅਭਿਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਣ ਪ੍ਰਭ ਕੇ ਸੇਵਕ ਦੁਖ ਵਿਸਾਰਣ। ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਡ ਭਾਗੈ। ਨਾਮ ਜਪਤ ਭਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਏ ਹੋ ਵੈਸੋ ਹੋਏ ਕਰਨੈ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ। ਆਪਸ ਕੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ। ਜਾਖੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ।
ਮੇਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਹਿ ਕੋ ਗਰਭ ਹੈ ਜਨ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦਿਨ ਹਰ ਜਾਣੇਗਾ ਵਾਰ ਜਿਸ ਗੁਰਪ੍ਰਸਾਦ ਟੂਟੇ ਹਉ ਰੋਗ ਨਾਨਕ ਸੋ ਜਾਨ ਸਦਾ ਆਰੋਗ ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸਨ ਦੇਖ ਮਨ ਹੋਏ ਵਿਗਾਸ ਜਿਉ ਮਹਾਂਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ਾ ਧੂਰ ਨਾਨਕ ਕੀ ਹਾਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾਸ਼ੁ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾ ਦਿਖੇ ਪਸੰਤ ਹੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕੈ ਸਦ ਬਲਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਹਰ ਪ੍ਰਸਾਦ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰਾਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤ ਕੋ ਜੀਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਿਨ ਧਾਨ ਜਾਂਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਉ ਕਰਨੇ ਜੋਗ ਕਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਹੁਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿ ਤੋ ਸੱਚ ਹਿਰਦੈ ਸਤ ਮੁਖ ਕਹਿ ਤੋ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਸ਼ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰ ਨਾਹੀ ਕਿਛੁ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੇ ਪਾਉ ਨਾਨਕ ਕੈ ਮਨ ਇਹੋ ਅਨਰਾਉ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣੈ ਹੋਰ ਆਨੰਦ ਰੂਪ ਮੰਗਲ ਸਾਧ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆ ਵੈਸੇ ਤੇ ਹੁਗੁਣ ਮੈਂ ਜਾਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਬਿਨਾਸੀ ਏਕੰਕਾਰ
नाना चलित करे खिन माहे, पूर रहियो पूर्ण सब ठाए, नाना बिद कर बंत बनाई, अपने कीमत आपे पाई, सब घट दिसके सब तिसके ठाओ, जप जप जीवै नानक हर नाओ, नाम के तारे सगले जंत, नाम के तारे खंड ब्रह्मंड, नाम के तारे सिमरत वेद पुराण, नाम के तारे सुनन ज्ञान ध्यान, नाम के तारे आगास पाताल, नाम के तारे सगल आकार, नाम के तारे पुरियां सब भवन, नाम कै संग उदरे सुन श्रवण, कर कृपा जिसे अपने नाम लाए, नानक चौथे पद में सो जन गत पाए, रूप सत जाता सत अस्थान, पुरख सत केवल प्रधान, करतूत सत सत जाकी बाणी, सत पुरख सब माहे समाणी, सत कर्म जाकी रचना सत मूल सत सत उत्पात, सत करनी निर्मल निर्मली, जिसै बुझाए तिसै सब भली, सत नाम प्रभ का सुखदाई, विश्वास सत नानक गुरते पाई, सत बचन साधु उपदेश, सत ते जन जा पैर दै प्रवेश, सत निरत बूजै जे कोए, नाम जपत ताकी गत होए, आप सत किया सब सत, आपे जाने अपनी मेतो गत, जिसकी श्रेष्ठ सो करने हार, अवर न बूज करत विचार, करते की मेत न जाने किया, नानक जो ते सुभावै सो वर्तिया, बिस्मन बिस्म पहे बिस्माद, जिन बूजया तिसाया स्वाद, प्रभ कै रंग राच जन रहे, गुर कै बचन पदार्थ लहे, ओए दाते दुख कटन हार, जाकै संग तरै संसार, जन का सेवक सुवड भागी, जन कै संग एक लेव लागी, गुण गोबिंद कीर्तन जन गावै, गुर प्रसाद नानक फल पावै, सलोक आद सच जुगाद सच है पे सच, नानक होसी पे सच, अष्टपदी चरण सत सत परसनहार, पूजा सत सत सेवदार, दर्शन सत सत पेखनहार, नाम सत ते असत ते आवनहार, आप सत सत सब तारी, आपे गुणकारी, शब्द सत सत प्रभ भक्ता सुरत सत, सत जस सुनता बुझनहार, खुल सत सब होए, नानक सत सत प्रभ सोए, सत सरूप हृदय जिन मान्या, करण करावण तिन मूल पछान्या, जा कर हृदय विश्वास प्रभ आया, तत ज्ञान ते समान प्रगटाया, पैते निरपव होए बसाना, जिस ते उपजिया ते समाहे समाना, बस्त माहे ले बस्त गडाई, ताको पिंड न कहना जाई, बूजै बूजन हार बबे को, नारायण मिले नानक एक, ठाकुर का सेवक आज्ञाकारी, ठाकुर का सेवक सदा पुजारी, ठाकुर के सेवक कै मन प्रतीत, ठाकुर के सेवक की निर्मल रीत, ठाकुर को सेवक जन संग, प्रभ का सेवक नाम कै रंग, सेवक को प्रभ पालन हारा, सेवक की राखे निरंकारा, सो सेवक जिस दया प्रभ तारै, नानक सो सेवक सास सास सुमारै, अपने जन का परदा ठाकै, अपने सेवक की सर पर रखै, अपने दास कौ दे वडाई, अपने सेवक को नाम जपाई, अपने सेवक की आप पात राखै, ताकि गत मित कोई ना लाखै, प्रभ के सेवक कौ को ना पहुचै, प्रभ के सेवक ऊच ते ऊचे, जो प्रभ अपनी सेवा लाया, नानक सो सेवक दै दिस प्रगटाया, निकी कीरी मैं काल राखै, भासम करै लस्कर कूट लाखै, जिसका शासन कढ़त आप, ताको राखत दे कर हाथ, मानस जतन करत बहु भांत, तिसके करत बिरथे जात, मारे न राखै अवर न कोए, सर्ब जियां का राखा सोए, काहे सोच करे रे प्राणी, जप नानक प्रभ अलख वडाणी, बारंबार बार प्रभ जपीऐ, पी अमृत एहो मन तन तृपीऐ, नाम रतन जिन गुरमुख पाया, तिस किश अवर नाही दृष्टाया, नाम धन नामो रूप रंग, नामो सुख हर नाम का संग, नाम रस जो जन त्रिपताने, मन तन नामे नाम समाने, उठत बैठत सोवत नाम, कहो नानक जन कै सद काम, बोलो जस जिह बदन रात, प्रभ अपने जन कीनी दात,
ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੁ ਰਹਿ ਸਮਾਏ, ਜੋ ਹੂਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹੈ ਏਕ ਨ ਜਾਣੋ, ਆਠ ਪਹਿਰ ਪ੍ਰਭ ਸੇ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਰਦਾਤਾ, ਤਿਸਕੀ ਸਰਣ ਸਰਬ ਸੁਖ ਪਾਵੈ, ਤਿਸਕੇ ਦਰ ਸਭ ਪਾਪ ਮਿਟਾਵੈ, ਅਵਰ ਸਿਆਣਕ ਸਗਲੀ ਛਾਟ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ। ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਾਧ ਤਿਹਾਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ, ਸਹਿ ਸਿਆਣਪ ਲੈ ਨਾ ਜਾਈਏ, ਨਾਨਕ ਐਸਾ ਗੁਰ ਬਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਦ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ, ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਆਖਿਆਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹ ਬਾਏਕ ਉਸ ਤਤ ਅਨੇਕ, ਸਤ ਪੁਰਖ ਪੂਰਨ ਬਾਬੇਕ, ਕਾਹੂ ਬੋਲ ਨਾ ਪਹੁਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਦ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸੋ, ਜਾ ਕੈ ਮਨ ਪ੍ਰਗਟੇ ਗੁਣਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ, ਤਪਤ ਮਾਹੇ ਠਾਟ ਵਰਤਾਈ, ਆਨੰਦ ਭਇਆ ਦੁਖ ਨਾਠੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਝੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਪਰ ਰਚ ਰਚਨਾ ਆਪਣੀ ਕਲ ਤਹਾਰੀ, ਅਨਕ ਬਾਰ ਨਾਨਕ ਬਲਹਾਰੀ, ਸਲੋਕ ਸਾਥ ਨਾ ਚਾਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ ਅਸ਼ਟਪਦੀ। ਸੰਤ ਜਨਾ ਮਿਲਕ ਰਹੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਦਮੈ ਉਰ ਤਹਾਰੋ, ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੂ ਨਾਮ ਹਰ ਵਥ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ,
एक आस राखू मन माहे, सर्ब रोग नानक मिट जाहे। जिस धन को चार कूंट उठ थावै, सो धन हर सेवा ते पावै। जिस सुख को नित बंश है मीत, सो सुख साधु संग परीत। जिस सुबा को करे पली करनी, सा सुबा भज हर की सरणी। अनकू पावी रोग न जाए, रोग मिटै हर अवखद लाए। सर्व निदान मैं हर नाम निधान, जप नानक दरगह परवान। मन प्रबोधौ हर कै नाए, दय दिस तावत आवै ठाए। ताको बिघ्न लागै कोए, जापै हृदय बसै हर सोए। कल ताती ठांडा हर नाओ, सिमर सिमर सदा सुख पाओ। भौ बिनसै पूर्ण होए आस, भगत पाए आत्म प्रगास। तित कर जाए बसै अबिनासी, कहो नानक काटी जम फासी। तत विचार कहै जन साचा, जन्म मरै सो काचू काचा। आवागवन मिटै प्रभ सेव, आप त्याग शरण गुरुदेव। इउं रतन जन्म का होए उधार, हर हर सिमर प्राण आधार। अनकु पावना छूटन हारे, सिमरत शास्त्र वेद विचारे। हर की भगत करू मन लाए, मन बंशत नानक फल पाए। संग न चालस तीर तहना, तू क्या लपटावै मूर्ख मना। सो तमीत कुटुंब अरबनता, इनते कहो तुम कवन सुनाथा। राज रंग माया बिसथार, इनते कहो कवन छुटकार। आसो हस्ती रथ असवारी, झूठा डंप झूठ पासारी। जिन दिए तिस बुझे ना बेगाना, नाम विसार नानक पछताना। गुर की मत तू लेह याने, भगत बिना बौडू बेस्याने। हर की भगत करो मन मीत, निर्मल होए तुम्हारो चीत। चरण कमल राखू मन माहे, जन्म जन्म के किल विख जाहे। आप जपहो अवरा नाम जपावहो, सुनत कहत रहत गत पावहो। सार भूत सत हर कु नाओ, सह सुभाए नानक गुण गाओ। गुण गावत तेरी उतरस मैल, बिन सजाए हो मैं बेखफैल। हो हे आचिंत बसै सुख नाल, सास ग्रास हर नाम समाल। शाड़ सियानप सगली मना, साध संग पावै सच तना। हर पूंजी सांच करो व्यवहार, इहा सुख दरगै जयकार। सर्ब निरंतर एको देख, कहो नानक जाके मस्तक लेखो। एको जप एको सालाहे, एक सिमर एको मन आहे। एक उसके गुण गाओ अनंत, मन मन तन जाप एक भगवंत। एको एक एक हर आप, पूरन पूर रहेउ प्रभ व्याप। अनक बिसथार एक ते पहे, एक आराध पराशत गए। मान तान यंत्र एक प्रभरता, गुरु प्रसाद नानक एक जाता। श्लोक फिरत फिरत प्रभ आया, परया तौ शरणाए। नानक की प्रभ बेनती, अपनी भगती लाए। अष्टपदी जाचक जन जाच, प्रभ दान कर कृपा देवो। हर नाम साध जना की मांगो तूर, पार ब्रह्म मेरी सरदा पूर। सदा सदा प्रभ के गुण गावो, सास सास प्रभ तुम्हें त्यावो। चरण कमल सिंह लागै प्रीत, भगत करो प्रभ की नित नीत। एक ओट एक आधार, नानक मांगै नाम प्रभ सार। प्रभ की दृष्ट महासुख होए, हार रस पावै बिरला कोए। जिन चाखिया से जन त्रिपताने, पूर्ण पुरख नहीं डोलाने। सुपर परे प्रेम रस रंग, उपजे चाओ साधकै संग। परे सरन आन सब त्याग, अंतर प्रगास आन दिन लिव लाग। बड़ भागी जपया प्रभ सोए, नानक नाम रते सुख होए। सेवक की मनसा पूरी पही, सतगुरु ते निर्मल मत लई। जान को प्रभ होयो दयाल, सेवक कीनो सदा निहाल। बंधन काट मुक्त जन पहया, जन्म मरण दुख भ्रम गया। ऐश पुनी सरदा सब पूरी, रव रहया साध संग हजूरी। जिसका सातन लिया मिलाए, नानक भगती नाम समाए। सो क्यों बिसरै जे काल न पानै, सो क्यों बिसरै जे किया जानै। सो क्यों बिसरै जिन सब किश दिया, सो क्यों बिसरै जे जीवन जिया। सो क्यों बिसरै जे अग्न मैं राखै, गुर प्रसाद को बिरला लाखै। सो क्यों बिसरै जे बिखते काटै, जन्म जन्म का टूटा गांडै।
ਗੁਰ ਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹ ਨਾਮ ਜਪਾਵਹੋ ਭਗਤ ਭਾਏ ਕਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਯੰਤਰ ਇਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੂ ਪਾਵੇ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਖਰਨੀ ਸੁਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਬ ਇਸ ਕਾ ਬਰਨ ਜਿਹਨ ਨਾ ਜਾਪਤ ਤਬ ਹਰ ਸੋਗ ਕਹੁ ਕਿਸੈ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੁ ਕਿਸ ਕਹੁ ਗਨੀ ਜਬ ਏਕੈ ਹਰ ਆਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਕਤ ਕਹੋ ਪਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਗਮ ਪਾਰ ਅਬਿਨਾਸੀ ਸੁਖ ਆਪਨ ਆਸਨ ਤੈ ਜਨ ਮਰਨ ਕਹੁ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਾਹੋ ਕਿਸ ਹੋਏ ਜਬ ਅਬਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕੈਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕੇ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲਕ ਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹ ਸ਼ਲ ਸ਼ਿਦਰ ਲਗਤ ਕਹੁ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਹਿ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਪਾਈ ਜੈ ਸਰਬ ਕਲਾ ਪੇ ਪ੍ਰਬੀਨ ਤਹ ਬੇਦਕ ਤੇਬ ਕਹਾ ਕੋ ਚੀਨ ਜਬ ਆਪਣ ਆਪ ਆਪ ਉਰ ਤਹਰੈ ਤਉ ਸ਼ਗਨ ਅਪ ਸ਼ਗਨ ਕਹਾ ਵਿਚਾਰੈ ਜਹ ਆਪਣ ਊਚ ਆਪਣ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕੇ ਆਪਣੀ ਗਤ ਜਾਨੋ ਆਪ ਜਹ ਅਸ਼ਲ ਅਸ਼ੇਦ ਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣ ਆਪ ਆਪ ਪਤੀਆਰਾ ਤੈ ਕੌਣ ਕਥੈ ਕੌਣ ਸੁਨਰੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕੇ ਆਪਸ ਕੋ ਆਪੇ ਪਾਹੂਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪਹਿ ਪਹਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ
जह अवगत भगत तह आप, जय पसरै पासार संत प्रताप, दुहु पाख कापे तनी उनकी सुबाऊ नुहु बनी, आपे कौतुक करै आनंद चोज, आपे रास भोगन निरजोग, जिस भावै तिसे आपन ना लावै, जिस भावै तिस खेल खिलावै, बेसुमार अथा अगणत अतुलै, ज्यों बुलावो त्यो नानक दास बोलै। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ, ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਬਿਸਥਾਰ, ਜਾ ਤਿਸ ਪਾਵੇ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੁਸਮ ਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕੇ ਹਾਥ, ਦੀਨ ਦਇਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਇ ਨਾ ਮਾਰੇ, ਸੋ ਮੂਆ ਜਿਸ ਮਨੋ ਬਿਸਾਰੇ, ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾਖੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੇ ਆਪ, ਅੰਤਰ ਜਮੇ ਰਹੇ ਉਹ ਵਿਆਪ, ਪ੍ਰਤਪਾਲੈ ਜੀ ਅਨੁਭਵ ਭਾਂਤ, ਜੋ ਜੋ ਰਚੇ ਉਸ ਤਿਸੈ ਧਿਆਤ, ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਹੇ ਨਿਰਵੈਰ, ਅਨ ਦਿਨ ਪੂਜੈ ਗੁਰ ਕੇ ਪੈਰ, ਏ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਹੈ ਸੁਆਓ, ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟੈ ਅਗਿਆਨ ਬਿਨ ਸਹਿ ਅੰਧੇਰਾ, ਸੁਣ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੁਆਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸਚ ਵਾਪਾਰ ਕਰੋ ਵਾਪਾਰੀ, ਦਰਗਾ ਨਿਭ ਹੈ ਕੀਪ ਤੁਮਾਰੀ, ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਾਹੂਰ ਨਾ ਵੈ ਜਾਏ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰਖਨ ਹਾਰ ਤਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੋਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ, ਸਰ ਉਪਰ ਠਾਡਾ ਗੁਰਸੂਰਾ, ਨਾਨਕ ਕਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸਿਵਕ ਪ੍ਰਵਾਨ, ਅੰਤਰ ਜਾਮੇ ਪੁਰਖ ਪ੍ਰਧਾਨ, ਜਿਸ ਮਨ ਬਸੈ ਸਹੋ ਤਿਨੇ ਹਾਲ, ਤਾਕੈ ਨਿਕਟ ਨ ਆਵਤ ਕਾਲ, ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ, ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਿਰੀ ਇਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਬਿਸਰਾਮ, ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗੈ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਏ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸੱਸੀ ਹਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਡੋਲ ਨਾ ਕਬਹੂੰ ਡੋਲੇ,
ਸਰਬ ਕਲਾ ਕਰਖੇ ਲੈ ਖੇਲ, ਮੂਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਆਪ ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੇ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਾ ਸੋ ਆਪ ਹੀ ਸੁਣਾ। ਆਵਨ ਜਾਨਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੈ ਮਧ ਅਲਿਪ ਤੋਰਾ ਹੈ, ਜੋ ਕਿਛ ਕਹਿਣਾ ਸੋ ਆਪੇ ਕਾ ਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲਏ ਸੁਮਾਏ। ਇਸ ਤੇ ਹੋਏ ਸੁਨਾ ਹੀ ਬੁਰਾ, ਊ ਰੈ ਕਹੋ ਕਿਨੇ ਕਸ਼ ਕਰਾ। ਆਪ ਭਲਾ ਕਰਤੂਤ ਆਤ ਨੀਤੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੈ ਸੋ ਆਉ, ਜਨ ਕੈ ਸੰਗ ਚਿਤਨੇ ਅਜਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰ ਕਾ ਸੋਹਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਧ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ। ਹਰ ਤਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤ ਵਾਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਗੋਪਾਲ ਦਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮੁਲੀਕ ਲਾਲ ਇਹ ਰਤਨ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕ ਹੈ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ। ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਤਹਾਰੀ, ਨਾਨਕ ਨਿਬੋਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋ ਤੇ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਉੱਚ ਪਾਏ ਅਸਥਾਨ, ਬਾਹੂਰ ਨਾ ਹੋਵੇ ਆਵਨ ਜਾਨ। ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਦ ਨਵਨਿਦ, ਬੁੱਧ ਗਿਆਨ ਸਰਬ ਤਹ ਸਿੱਧ। ਵਿਦਿਆ ਤਪ ਯੋਗ ਪ੍ਰਭ ਧਿਆਨ,
ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਪਹਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੁਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੂਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਕੇ ਛੁਟਾਏ ਜਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ

ਕੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਈ ਗਾਵੈ ਕੋ ਤਾਂ ਹੋਵੈ ਕਿਸੈ ਤਾਂ ਗਾਵੈ ਕੋ ਦਾਤ ਜਾਣੈ ਨਿਸਾਂ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰ

ਹੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸੁਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ

ਮੋਹੇ ਨ ਸਕੈ ਕਾਉ। ਨਾਨਕ ਭਗਤਾ ਸਦਾ ਵਿਗਾਉ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਾਲਾ ਹਨੁਮੰਦ, ਸੁਣੈ ਜੋਗ ਜੁਗ ਤਨ ਭੇਦ, ਸੁਣੈ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੜਸਠ ਕਾ ਇਸਨਾਨ, ਸੁਣੈ ਪੜ ਪੜ ਪਾਵਹਿ ਮਾਨ, ਸੁਣੈ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ।

ਸੁਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ

ਵਾਓ ਪਿਸ਼ਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਇਤਾ ਕੁਦਰਤ

ਜਿਨ ਇਹ ਲਿਖੇ ਤਿਸ ਸਿਰ ਨਾਹੀ, ਜਿਵ ਫਰਮਾਏ ਤਿਵ ਤਿਵ ਪਾਹੀ, ਜੀਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਬੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨਾ ਹੋਇ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹੁ ਕਵਣ,

ਵਹਿ ਸਮੁੰਦ ਨਾ ਜਾਣੀਐ ਸਮੁੰਦ ਸਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜੇ ਉੱਚਾ ਹੋਵੇ ਕੋਈ ਤਿਸ

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਤਾਤਾ ਤਿਲ ਨਾ ਤਮਾਏ, ਕੀਤੇ ਮੰਗਹਿ ਜੋਦ ਅਪਾਰ, ਕੀਤਿਆ ਗਣਤ ਨਹੀਂ ਵਿਚਾਰ, ਕੀਤੇ ਖੱਪ ਟੁੱਟ ਹੈ ਵੇਕਾਰ, ਕੀਤੇ ਲੈ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੂਖ ਸਦਮਾਰ, ਇਹ ਪੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਉਹ ਰਾਖ ਨਾ ਸਕੈ ਕੋਏ।

ਜਿਸਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਈ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਿਖਿਆਨ,

ਕੀਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕੀਤੇ ਆਖਹ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇ

ਹਰੇ ਗਾਵਹਿ ਤੁਹਨੂੰ ਪੌਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ।

तारीख भंडारीख लाए दीवान, जे तिस भावै तिवै चलावै जिव होवै फरमान। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼। ਆਸਣ ਲੋਇ ਲੋਇ ਭੰਡਾਰ, ਜੁਗ ਚ ਪਾਇਆ ਸੁਇਖਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼। ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲਖਵੀਸ਼। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆਂ, ਚੜੀਐ ਹੋਏ ਕੀਸ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇ ਨ ਜੋਰ। ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨਸੂਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਇ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤਵ ਪ੍ਰਸਾਦ ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖੋ ਕਹਿ ਨ ਸਕਤ ਕੇ ਅਚਲ ਮੂਰਤਨ ਭਾਉ ਪ੍ਰਕਾਸ਼ ਮਿਥੂਜ ਕਹੀ ਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਨ ਗਨੀਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਨ ਕਹਿ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਤੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਇਕੈ ਨਮਸਤੰਗ ਨਿਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਰਮੇ ਨਮਸਤੰਗ ਜਲਾਸ਼ੇ ਨਮਸਤੰਗ ਨਿਰਾਸ਼ੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸ ਜਬੇ ਆਦੇਸ਼ ਆਦੇਸ਼ੇ ਨਮਸਤੰਗ ਭੇਸ਼ੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੁਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੁਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੁ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਖ ਭਲੀ ਬਿਦਨੇ ਆਵਤ ਸੀਸ ਨਾ ਜਾਤ ਵਿਚਾਰੇ, ਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾ ਗਈ ਭਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ, ਗੁੰਜਿਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਕੈ, ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ, ਪਾਉਣ ਆਹਾਰ ਦਿੱਤੀ ਜੈ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇਕ ਨ ਲੇਖੈ, ਸੁਧ ਸਿਪਾਹ ਦੁਰੰਤ ਦੁਬਾਹ ਸੁਸਾਸਨਾ ਦੁਰਜਾਂਤ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲੈਂਗੇ, ਤੋਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਅਪਾਰ ਵਡੇ ਬਰਿਆਰ ਅਬਚਾਰ ਸਾਰ ਕੀ ਧਾਰ ਪਛਈਆ, ਤੋਰ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਜਗਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਿਵਈਆ, ਦਾਨਵ ਦੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸਤਰ ਸਭੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਦ ਵਜੌਂਤਰ ਲੋਕ ਕੋ ਰਾਜ ਕਰੈਂਗੇ, ਕੋਟ ਸਨਾਨ ਗਜਾ ਦਿਖ ਦਾਨ ਅਨੇਕ ਸੁਅੰਬਰ ਸਾਜ ਭਰੈਂਗੇ, ਬ੍ਰਹਮ ਮਹੇਸ਼ਵਰ ਵਿਸ਼ਨੂੰ ਸਚੀ ਪਤ ਅੰਤ ਫਸੇ ਜਮ ਫਾਸ ਭਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸਹਿ ਭਗਤੇ ਨਰ ਫਿਰ ਨ ਦੇਹ ਧਰੈਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ, ਭਗਤ ਧਿਆਨ ਲਗਾਇਓ ਨਾਥ ਵਿਰਿਓਲੀ ਸਾਸ ਸਮੁੰਦਰ ਲੋਕ ਗਯੋ, ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੁ ਬੈਠ ਕੇ, ਐਸੀ ਐਸੀ ਸੁਬੈਸ ਬਿਤਾਇਓ, ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਅਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆਸ ਸੁੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉ, ਜੋ ਪਰ ਜਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚਿੰਚਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਵਰੀ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹਿ ਰੱਖ ਨਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਤੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਯੂ, ਵੇਦ ਰਾਜ ਬ੍ਰਹਮਾ ਜੂਥੀਯੂ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਉਪਜਾਇਓ, ਆਦੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ,
शिवकन को सब गुण सुख दियो, सत्रन को पल मुंह बद कियो, कट कट के अंतर की जानत, भले बुरे की पीर पहचानत, चीटी ते कुंचर स्थूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछाने, कट कट के पट पट की जाने, जब दुकर्क करा कर तारा, प्रजा तर्क तब देह अपारा, जब आकर्क करत हो कब हूँ, तुम मैं मिलत देह तर सब हूँ, जेते बदन सिर सब तार है, आप अपनी बूझ उचार है, तुम सब ही ते रहत निरालम, जानत भेद भेद अरालम, निरंकार निर्विकार निर्लंब, आद नील अनाद असंभु, ताका मूड उचारत भेदा, जाको भेव न पावत भेदा, ताको कृपा न अनुमानत, महामूड कछ भेद न जानत, महादेव को कहत सदा शिव, निरंकार का चिन्हत न भेव, आप अपनी बुद्ध है जेती, वर्णत भिन्न भिन्न तुह तेती, तुमरा लखा न जाए पसारा, के बिद सजा प्रथम संसारा, एक रूप अनूप स्वरूपा, रंक भयो राव कही भूपा, अंडज जेरज से तज कीनी, उत्पुज कान बौर रच दीनी, कहूं फूल राजा हुए बैठा, कहूं सिमट भयो संकर कैठा, सिगरी श्रेष्ठ दिखाए अचम भाव, आद जुगा स्वरूप स्वयं भाव, अब रक्षा मेरी तुम करो, सिखो बार सिख संगरो, दुष्ट जिते उठवत उत्पाता, सकल मलेश करो रण काता, जी आस तुझ तब सरणी परे, तिनके दुष्ट दुख तहवे मरे, पुरख जमन पग परे तिहारे, तिनके तुम संकट सब टारे, जो कल को एक बार त्यय है, ताके काल निकट नह है, रक्षा हुए ताहे सब काला, दुष्ट अरिष्ट रह तत्काला, कृपा दृष्टन जाहि निहरिहु, ताके ताव तनक मैं हरिहु, रिद्ध सिद्ध कर्मु सब होई, दुष्ट चाचव सकै न कोई, एक बार जिन तुम्हें संभारा, काल वास्ते ताहि उबारा,

ਕਰਬ ਠਾਉਰ ਮੋਹੁ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖ ਇਨ ਕੋ ਛੈ ਕਰਤਾ, ਸ੍ਰੀ ਅਸਤੋ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਵਾਂਛਤ ਫਲ ਪਾਵੈ ਸੋਈ, ਦੁਖ ਨਤ ਸਹਿਬਿਆਪਤ ਕੋਈ ਅੜਿਲ, ਸੁਣੈ ਗੁੰਗ ਜੋ ਆਹਿ ਸੁਰਸ ਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਲਣਾ ਤਿੰਨਰ ਕੇ ਰਹਿ, ਹੋ ਜੋ ਆ ਕੀ ਇੱਕ ਵਾਰ, ਚੌਪਈ ਕੋ ਕਹੈ ਚੌਪਈ, ਸੰਬਤ ਸਤਰੈ ਸਹਿਜ ਪਨੀ ਜੈ, ਅਰਧ ਸਹਿਜ ਸੁਨਤੀਨ ਕਹੀ ਜੈ, ਭਾਦਰ ਸੁਧੀ ਅਸ਼ਟਮੀ ਰਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ, ਸੋਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੂਆਂ ਕਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤੇਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹਿ ਹਮੇਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਕਾਨਿਓ, ਦੋਹਰਾ

ਸਤਿ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛੈ ਜਿਸ ਦੇ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਨ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਵ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਜਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਘਰ ਅਨ ਹਦ ਵਾਜੇ ਸੱਚ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਤੁਦ ਬਾਤ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚੈ ਸੁਵਾਰਿਆ ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਿਨ ਪਾਵੈ ਪਾਵੈ ਤਾਂ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਾਤ ਸਿੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਤ ਕੀ ਕਰੈ ਕਹਾਣੀ ਕਤ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰਾਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਜਿਨ ਟਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਾਉ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਉਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਗਮ ਗੁਚਰਾ ਤਿਰੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਪਾਇਕ ਵੇਖ ਪ੍ਰਸਨ ਆਇਆ ਲਵ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਵਿਸ਼ਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਕ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਨਿਓ ਤਿੱਖੀ ਵਾਲ ਹੁ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਉਸ ਵੇਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਉਹ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਇੱਕ ਫਿਰੈ ਘਨੇਰੇ ਕਰੈ ਗੱਲਾਂ ਗੱਲੀ ਕਿੰਨੇ ਨ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟਾਂ ਵਸੈ ਸਿਉਪੇ ਸੰਗ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ ਸਹਿ ਸਹਿਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾਈ ਵਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮਹਿਲੇ ਤਿੰਨ ਜਨਮ ਜੂ ਹੈ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵਿਦਾ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰੈ ਜੋ ਬੇਤਾਲਿਆ ਕਹਿ ਨਾਨਕ ਜੀ ਸਤ ਅਜਿਹਾ ਕੂੜੇ ਲਾਗੇ
ਤੀ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤੰਜਨੀ ਕੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆ ਅੰਤਰਾਤ ਮੈਂ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰਥ ਹੈ ਕੋਈ ਪੁੱਛ ਭਵੇਕਿਆ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇਓ ਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਮਨ ਦਿਨ ਹਰ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੁ ਵਿਸਾਰੀਐ ਮਨੁ ਕਿਉਂ ਵਿਸਾਰੀਐ ਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਇ ਨਾ ਸਕੀ ਜਿਸਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡ ਦਾਤਾ ਸੋ ਕਿਉਂ ਮਨੁ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੂਪ ਜੈ ਭਾਉ ਦੂਜਾ ਲਾਇਆ ਕਹਿ ਨਾਨ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪ ਮੁੱਲ ਕੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਟੋਂ ਰਹੇ ਲੋਕ ਵਿਲ ਲਾਇਆ ਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿਆਪ ਮੁੱਲ ਕੈ ਭਾਗ ਤਿਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵਣਜਾਰਾ ਰਸਨਾ ਤੂੰ ਅਨਰਸ ਰਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿ ਚਿਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਤ੍ਰਿਸ਼ਨ ਲੱਗ ਗਏ ਆਏ ਯੁਵਾ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹਿ ਨਾਨਕ ਹੋਰਾਂ ਦਾ ਸਭੀ ਸਰੇ ਜਾਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ ਕਾ ਮੂੜ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਮਨਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਓ ਮੰਦਿਰ ਬਣਿਆ ਹਰ ਗਾਓ ਮੰਗਲ ਨਿ ਸਖੀਏ ਸੁਖ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੀ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋ ਕੋਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੁਤ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
कह नानक यो शरीर प्रवाण हुआ जिन सतगुरु से चित लाया ए नेत्र हो मेरे हो हर तुम मैं जो धरी हर बिनवर न देखो कोई हर बिनवर न देखो कोई नदरी हर निहालिया एहो संसार एहो विस संसार तुम देख दे हर का रूप है हर रूप नदरी आया गुर प्रसादी बुझिया जावे का हर कह हर बिन वरण कोई कह नानक नेत्र अंत से सतगुण मिले दिव दृष्ट हो ये श्रवण हो मेरे हो सच है सुन नैनो पठाए सच है सुन नैनो पठाए शरीर लाए सुनो सतबाणी जित सुनी मंथन हरिया हुआ रसना रस मानी सचल कुबिडानी ताकि गत कही न जाए।

ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ।

ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਿਆ ਨਡਿੱਡ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾ ਨਿਹੋਟਿਆਂ ਦੀ ਉੱਠ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਤਰਸ ਕੀਤਾ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਤਿਕਾ ਆਪ ਜੀ ਕੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨਿਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ ਕਰਨੇ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਸਤਿਗੁਰ ਜੀਓ ਅੰਮ੍ਰਿਤ ਵੇਲੇ ਆਪ ਜੀ ਕੇ ਹਜ਼ੂਰ ਬਿੰਦ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਗਰੀਬ ਨਿਵਾਜ ਕਿਰਪਾ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣਾ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਦੇ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਲ ਕੰਟਕ ਦੂਰ ਕਰਨਾ ਗਰੀਬ ਨਿਵਾਜ ਰਹਿਮਤਾਂ ਕਰਨੀਆਂ ਆਪਣੇ ਭਜਨ ਬਾਣੀ ਦਾ ਪ੍ਰਕਾਸ਼ ਬਖਸ਼ਿਸ਼ ਕਰਨਾ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਭਾਵਨਾ ਭਰੀ ਸਹਿਤ ਆਪਣੇ ਦਰ ਕਰਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਦਾੰਗ ਸੰਗ ਵਰਤਣਾ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ ਸਤਿਗੁਰੂ ਜੀਓ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲਏ, ਦਰੋਂ ਘਰੋਂ ਸਭਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਗੁਰਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੇ ਗਏ ਸੋਰਠ ਰਾਗ ਅੰਦਰ ਪਾਵਨ ਪਵਿੱਤਰ ਅੰਗ 631 ਅਤੇ 32 ਉੱਪਰ ਸੁਭਾਇਮਾਨ ਹੈ। ਇਹ ਪਾਵਨ ਸ਼ਬਦ ਅੰਦਰ ਗੁਰਦੇਵ ਪਿਤਾ ਮਹਾਰਾਜ ਜੀ ਮਨ ਨੂੰ ਸਮਝਾ ਰਹੇ ਹਨ ਕਿ ਇਹ ਮੇਰੇ ਮਨਾ, ਇਹ ਤੇਰੀ ਕੁਮਤ ਦੀ ਭਾਵ ਬੁਰੀ ਸੰਗਤ ਦੀ, ਬੁਰੇ ਵਿਚਾਰਾਂ ਦੀ ਇਹ ਪ੍ਰਵਿਰਤੀ ਹੈ ਕਿ ਬੁਰੇ ਮਨ ਨੂੰ, ਭੈੜੇ ਮਨ ਨੂੰ, ਦੁਰਮਤੀ ਵਾਲੇ ਮਨ ਨੂੰ ਸਦਾ ਹੀ ਪਰਾਈ ਵਸਤੂ, ਪਰਾਇਆ ਤਨ, ਪਰਾਇਆ ਧਨ, ਪਰਾਇਆ ਮਾਲ ਬੜਾ ਚੰਗਾ ਲੱਗਦਾ ਹੈ। ਇਸ ਕਰਕੇ ਸਦਾ ਹੀ ਐਸਾ ਦੁਰਗਤੀ ਵਾਲਾ ਮਨ ਪਰਾਈਆਂ ਵਸਤੂਆਂ ਵਿੱਚ ਖੁੱਭਿਆ ਰਹਿੰਦਾ ਹੈ ਅਤੇ ਆਪਣੇ ਅਸਲੀ ਮਾਰਗ ਨੂੰ ਭੁੱਲ ਜਾਂਦਾ ਹੈ। ਮੁਕਤ ਪੰਥ ਜਾਣਿਓ ਤੈ ਨਾਹੀਂ, ਕਿ ਇਸ ਸੰਸਾਰ ਜਗਤ ਦੇ ਵਿੱਚ ਮਨ ਤੋਂ ਮੁਕਤ ਹੋ ਕਰਕੇ, ਬੰਧਨਾਂ ਤੋਂ ਮੁਕਤ ਹੋ ਕਰਕੇ ਉਸ ਵਾਹਿਗੁਰੂ ਵਿੱਚ ਅਭੇਦ ਹੋਣ ਲਈ ਆਏ ਹਾਂ। ਉਹ ਜੀਵ ਦਾ ਮਨ ਭੁੱਲ ਜਾਂਦਾ ਹੈ, ਫਿਰ ਭਟਕਣਾ ਦੇ ਵਿੱਚ ਹੀ ਜੀਵਨ ਬਸਰ ਕਰਦਾ ਹੈ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਐਸੇ ਮਨ ਅੰਦਰ ਕਦੀ ਹਰੀ ਦਾ ਭਜਨ, ਕਦੀ ਹਰੀ ਦਾ ਗਿਆਨ, ਕਦੇ ਹਰੀ ਦਾ ਧਿਆਨ ਪੈਦਾ ਨਹੀਂ ਹੁੰਦਾ, ਜਿੰਨਾ ਚਿਰ ਮਨ ਆਪਣੀ ਕੁਮਤ ਨੂੰ ਤਿਆਗ ਕਰਕੇ ਗੁਰੂ ਸ਼ਰਨ ਵਿੱਚ ਆ ਕਰਕੇ ਸੁਮਤ ਦਾ ਧਾਰਨੀ ਨਹੀਂ ਬਣਦਾ, ਨਿਰਮਲ ਮਤ ਦਾ ਧਾਰਨੀ ਨਹੀਂ ਬਣਦਾ, ਉਹਨਾਂ ਚਰਨਾਸ਼ ਨੂੰ ਕੋਈ ਮੁਕਤ ਪੰਥ ਮਿਲ ਸਕਦਾ ਹੈ, ਨਾ ਗੁਰੂ ਗਿਆਨ ਸੱਚਾ ਮਿਲ ਸਕਦਾ, ਨਾ ਧਿਆਨ ਮਿਲ ਸਕਦਾ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਇਹ ਮਨ ਇਹ ਕੁਮਤ ਦੇ ਮਾਰਗ ਨੂੰ, ਬੁਰੇ ਮਾਰਗ ਨੂੰ ਤਿਆਗ ਕੇ ਹਰੀ ਦੇ ਮਾਰਗ 'ਤੇ ਤੁਰਨਾ ਹੈ ਤਾਂ ਗੁਰੂ ਦਾ ਰਸਤਾ ਅਪਣਾ ਕਰਕੇ ਆਪਣੇ ਮਨ ਦੀ ਨਿਰਮਲਤਾ ਨੂੰ ਅਪਣਾ, ਫਿਰ ਤੇਰਾ ਜੀਵਨ ਮੁਕਤ ਹੋ ਜਾਏਗਾ, ਬੰਧਨਾਂ ਤੋਂ, ਦੁੱਖਾਂ ਤੋਂ ਤੂੰ ਮੁਕਤ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਹੁੰ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਤੇਰੇ ਤ੍ਰਿਪਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਦ ਮੈਂ ਸੋ ਕੱਚ ਨੀ ਕੱਚ ਮਹੱਲਾ ਪਹਿਲਾ।

0: ਪੌੜੀ।
1: ਨਜ਼ਰ ਕਰੈ ਜੀ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਉੜਦਾਤਾ ਕੋ ਨਹੀਂ ਸਭ ਸੁਣ ਲੋਕ ਸਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗੁਆਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚਿਲ ਨੱਚਣ ਗੁਰ ਪੈਰ ਹਿਲਣ ਫਿਰਨ ਸਿਰ ਉੜ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ

0: ਚੱਕਣਾ ਝਾਕ ਮਹੱਲਾ ਪਹਿਲਾ
1: ਲਿਖ ਪੜਿਆ ਤਿੱਥਾ ਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੁ ਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸਤਰਾ ਪੈ ਰਿਹਾ ਐਨਸ ਕਹਿ ਰਿਹਾ ਮੋਹਨ ਵਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ ਪੱਗ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ
2: ਮੂਰਖ ਪਤ ਗੁਆਈ ਵਿਣਨਾ ਵਿਣਨਾ ਵੇ ਕਿਸ ਥਾਨੇ ਪਾਏ ਰਹੇ ਬਿਮਾੜੀ ਬੜੀ ਮਸਾਣੀ ਅੰਦਰ ਪਹੁੰਚਾਣੇ ਫਿਰ ਪਛਤਾਣੀ ਸਤਿਗੁਰ

ਵੱਡੋ ਵੱਡਾ ਵੱਡ ਮਿਗਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇਕਰੇ ਸੁਲਤਾਨਾ ਕਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

ਅੰਤਰਜਮ ਸਤਿਗੁਰ ਜੀ ਭਾਵ ਜੀ ਦਰਦੀ ਹਾਜ਼ਰੀ ਪੜ੍ਹਦੇ ਹੋਇਆ ਬੇਅੰਤ ਗੁਰਸਿੱਖ ਮਾਈ ਪਾਇਓ ਭਾਵ ਜੀ ਦੇ ਬਾਣੀ ਦੇ ਸਤਿਕਾਰ ਜੋ ਬੇਅੰਤ ਮਾਇਆ ਬੈਠਾ ਕਰਦੇ ਆਪ ਜੀ ਨੂੰ ਸਾਰਿਆਂ ਨੂੰ ਸਿੱਖੀਦਾਰ ਪ੍ਰੋਸਾਦਾਂ ਚੰਨਾ ਕਮਣਾ ਪਿਆਰ ਰੱਖਣਾ ਖਜ਼ਾਨੇ ਪਰ ਪੁਰਖ ਨੇ ਸੋ ਆਓ ਗੁਰੂ ਪਿਆਰੇ ਸਾਧਸੰਗ ਜੀ ਕੀਰਤਨ ਦੀ ਨਿੱਕ ਸੇਵਾ ਪ੍ਰਵਾਨ ਕਰਨੀ ਹੋਈਆਂ ਭੁਲਾਂ ਚੁੱਕਾ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁੱਖ ਵਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਣਕਾ ਸੀ ਉਧਰੀ ਤਾਕੋ ਜਸ ਉਰਧਾਰੋ ਅਟਲ ਭਇਓ ਧਰੂ ਜਾ ਕਾ ਸਿਮਰਨ ਅਰ ਨਿਰਭੈ ਪਦ ਪਾਇਆ ਦੁਕਰਤਾ ਇਹ ਬਿਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੇ ਸਰਨ ਗਹਿ ਕਿਰਪਾ ਨਿਦ ਗਜ ਗ੍ਰਹਾ ਤੇ ਛੁਟਾ ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੁਟਾ ਅਜਾਮਲ ਪਾਪੀ ਜਗ ਜਾਨ ਨਿਮਖ ਮਾਹੇ ਨਿਸਤਾਰਾ ਨਾਨਕ ਕਹਾਤ ਚੇਤ ਚਿੰਤਾ ਮਨ ਤਹਿ ਪੀ ਉਤਰਸ ਪਾਰਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈਲੀਨੀ ਪਰ ਧਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ। ਮਨ ਰੇ ਕੌਣ ਕੁਮਤ ਤੈਲਿਨੀ ਪਰ ਧਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ। ਰਹਾਓ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ
बहुत जन्म परमत तय हारियो अस्थिर मत नहीं पाई मानस देह पाए पद हर भज नानक बात बताई बहुत जन्म परमत तय हारियो अस्थिर मत नहीं पाई मानस देह पाए पद हर भज नानक बात बताई वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सन्मान योग सत्कार योग साध संगत जियो वड्या भागा वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो अज भी सतगुरां बख्शिश कीती सभाग समां सतगुरां दी मेहरमत सदका सानू सारिआं नूं सत संगत विच जुड़न दा नसीब होए हुणे आप जी ने गुरु घर दे हजूरी कीर्तनी है बहुत सत्कारयोग भाई साहब भाई रिशपाल सिंह जी देहरादून वाले उन्हां दी रसना तो संपूर्ण आसा की वार दे शब्द कीर्तन सरवण कीते ने समा होया है इस पावन अस्थान ते गुर शब्द विचार दा अज अमृत वेले मेरे सतगुरु धन गुरु ग्रंथ साहब महाराज जी ने इस पावन अस्थान ते प्रकाशमान हो के जो सानू हुक्म दी दात बख्शिश कीती है ओ पावन हुक्म तन तन साहिब श्री गुरु तेग बहादुर साहब महाराज दीन दुनिया दे मालिक वैराग दी मूरत गुरु नानक साहब महाराज जी दे नवे सरूप उन्हां दी रसना तो उचारण कीता होया ये पावन शब्द राग सोरठ तन गुरु ग्रंथ साहब महाराज जी दे 631 अते 32 अंग ते सबाए मान है आओ गुरमुखो अज मेरे सतगुरां ने की बख्शिश रहमता नाल नवाजिया विचार दी आरंभता तो पहला एक बारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक बारी गुरु कृपा दियो असीस ते आखो जी सतनाम श्री वाहेगुरु साहिब जी फिर बख्शिश करो ते आखो जी सतनाम श्री वाहेगुरु साहिब जी गुरु ग्रंथ साहिब महाराज जी की बाणी विच ना गुरु की वडियाई विच धन गुरु अर्जुन साहिब महाराज जी ने बचन कह नारायण नरपत नमस्कार ऐसे गुर को बल बल जाइए आप मुक्त मोहे तार ऐसे गुर को इत्थे सवाल पैदा होंदा कैसे गुर को महाराज जी कह रहे ने भी ऐसे गुरु तो बलहार जाना चाहिए ते साडा सवाल है भी कैसे गुरु तो बलहार जाना चाहिए एक होर पंक्ति पढ़ दिया महाराज जी कहते ने भूले मार्ग जिन्हें बताया ऐसा गुर वटभागी पाया जेड़ा सानू भुले भटकिया नू सीधे रस्ते पाउण वाला गुरु है ना वह वड्या भागा नाल मिल जाए कैसे वड्डे भाग कैसा गुरु है अज जिस गुरु साहिबान का सानू हुक्म सुनन नू विचारन नू सानू तानू मिलिया है ना वह ऐसा गुरु है कैसा गुरु है वह राग दी मूरत त्याग दी मूरत पर उपकारी मेरे सतगुरु
15 ਰਾਗਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਣੀ ਉਚਾਰਨ ਕੀਤੀ। 15 ਰਾਗਾਂ ਦੇ 57 ਸਲੋਕ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸਲੋਕ ਨੇ। ਤੁਸੀਂ ਬਹੁਤ ਵੱਡਿਆਂ ਭਾਗਾਂ ਵਾਲੇ ਜੇ ਗੁਰਮੁਖੋ, ਜਿਹੜੇ ਘਰਾਂ ਦੇ ਵਿੱਚ ਚਲੋ ਕੁਛ 6 ਮਹੀਨੇ ਬਾਅਦ, ਕੁਛ ਸਾਲ ਬਾਅਦ ਅਖੰਡ ਪਾਠ ਸਾਹਿਬ ਦੀ ਸੇਵਾ ਲੈਂਦੇ, ਕੁਛ ਸਹਿਜ ਪਾਠ ਦੀ ਸੇਵਾ ਲੈਂਦਾ, ਕੁਛ ਸਹਿਜ ਪਾਠ ਆਪ ਘਰਾਂ ਵਿੱਚ ਕਰ ਰਹੇ ਨੇ। ਇੱਥੇ ਵੀ ਸਾਡੇ ਮਾਣਯੋਗ ਸਕੱਤਰ ਸਾਹਿਬ ਹੋਣਾ ਨੇ ਸੋਹਣਾ ਉਪਰਾਲਾ ਕੀਤਾ ਹੈ। ਉਹ ਪ੍ਰਚਾਰ ਕਰਦੇ ਨੇ, ਭਾਵ ਅਨਾਊਂਸਮੈਂਟ ਕਰਦੇ ਨੇ ਵੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਆ ਸਹਿਜ ਪਾਠ ਵਿੱਚ ਹਿੱਸਾ ਲੈਣਾ, ਆਪਣੇ ਘਰ ਵਿੱਚ ਬੈਠ ਕੇ ਕਰੋ, ਅਤੇ ਉਹਨਾਂ ਸਾਰੇ ਪਰਿਵਾਰਾਂ ਦੀਆਂ ਅਰਦਾਸਾਂ ਫਿਰ ਜਿਸ ਦਿਨ ਭੋਗ ਪੈਂਦਾ ਇੱਥੇ ਕੀਤੀ ਜਾਂਦੀ। ਇੱਕ ਦੂਜੇ ਨੂੰ ਵੇਖ ਕੇ ਸਾਡੇ ਅੰਦਰ ਉਤਸ਼ਾਹ ਪੈਦਾ ਹੁੰਦਾ ਵੀ ਚਲੋ ਜੇ ਅਨਾਊਂਸਮੈਂਟ ਹੋਏ ਰਹੀ ਗੁਰਦੁਆਰਾ ਸਾਹਿਬ ਦੇ ਵਿੱਚੋਂ, ਉਹਨਾਂ ਦੇ ਫਿਰ ਬਕਾਇਦਾ ਕਰ ਵੀ ਨਾਂ ਵੀ ਲੈ ਜਾਂਦੇ ਨੇ ਵੀ ਫਲਾਣਾ ਪਰਿਵਾਰ ਵੀ ਕਰ ਰਿਹਾ ਫਲਾਣਾ। ਇਹਦਾ ਕਹਿਣ ਦਾ ਭਾਵ ਹੁੰਦਾ ਵੀ ਸਾਡੇ ਅੰਦਰ ਵੀ ਚਾਹ ਪੈਦਾ ਹੋ ਜਾਵੇ, ਸਾਡੇ ਅੰਦਰ ਵੀ ਇਹ ਲਗਨ ਲੱਗ ਜਾਏ ਵੀ ਜੇ ਇੰਨੇ ਪਰਿਵਾਰ ਘਰਾਂ ਵਿੱਚ ਸਹਿਜ ਪਾਠ ਕਰ ਰਹੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਇੱਕ ਦੂਜੇ ਨੂੰ ਵੇਖ ਕੇ ਬੰਦੇ ਦੇ ਅੰਦਰ ਹਿੰਮਤ, ਹਜ਼ਰਤ, ਬਲ, ਉਤਸ਼ਾਹ ਪੈਦਾ ਹੁੰਦਾ। ਮੇਰੇ ਕਹਿਣ ਦਾ ਭਾਵ, ਜਦੋਂ ਤੁਸੀਂ ਘਰਾਂ ਵਿੱਚ ਸਹਿਜ ਪਾਠ ਕਰਦੇ ਹੋ, ਅਖੰਡ ਪਾਠ ਸਾਹਿਬ ਕਰਾਉਂਦੇ, ਗੁਰੂ ਘਰ ਦੇ ਵਿੱਚ ਕਰਾਉਂਦੇ ਹਾਂ, ਚਲੋ ਅੱਜ ਬੰਦਾ ਇੰਨਾ ਬਿਜ਼ੀ, ਆਰੰਭ ਵੇਲੇ ਉਹਦੇ ਕੋਲ ਅੱਧਾ ਪੌਣਾ ਘੰਟਾ ਹੁੰਦਾ ਹੈ, ਆਰੰਭ ਕਰਾ ਦਿੰਦਾ ਪਾਠ, ਜਪਜੀ ਸਾਹਿਬ ਦਾ ਪਾਠ ਸੁਣ ਲੈਂਦਾ ਹੈ, ਪਰਤ ਕੇ ਅਗਲੇ ਦਿਨ ਫਿਰ ਮੱਧ ਵੇਲੇ ਆ ਜਾਂਦਾ। ਇੰਨਾ ਬੰਦਾ, ਚਲੋ ਸਾਡੇ ਰੁਝੇਵੇਂ ਨੇ ਪਰਿਵਾਰਾਂ ਦੇ, ਵੈਸੇ ਤੇ ਚਲੋ ਮਹਾਰਾਜ ਜੀ ਦੀ ਬਖਸ਼ਿਸ਼ ਵੀ ਜੇ ਸਾਲ ਬਾਅਦ ਵੀ ਅਸੀਂ ਪਾਠ ਕਰਾਉਂਦੇ ਹਾਂ, 2 ਸਾਲ ਬਾਅਦ ਘੱਟੋ ਘੱਟ 2 ਦਿਨ ਦਾ ਸਮਾਂ ਗੁਰੂ ਦੇ ਲੇਖੇ ਲਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ। ਜੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੈ ਤੇ ਉਹਦਾ ਲਾਭ ਤਾਂ ਹੀ ਹੈ ਜੇ ਵੱਧ ਤੋਂ ਵੱਧ ਸਮਾਂ ਕੱਢ ਕੇ ਤੇ ਅਸੀਂ ਸੁਣ ਵੀ ਸਕੀਏ। ਖੈਰ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਚਲੋ ਆਰੰਭ ਵੇਲੇ ਤੁਸੀਂ ਪਰਿਵਾਰ ਇਕੱਠਾ ਹੋ ਜਾਂਦੇ, ਮੱਧ ਵੇਲੇ ਅਰਦਾਸ ਵਿੱਚ ਸ਼ਾਮਿਲ ਹੋ, ਬੜੀ ਵੱਡੀ ਬਖਸ਼ਿਸ਼ ਇਹਨਾਂ। ਜਿੱਦਣ ਭੋਗ ਪੈਣਾ ਹੁੰਦਾ ਹੈ ਨਾ, ਉਸ ਦਿਨ ਸਾਡੇ ਇੱਕ ਮਨ ਦੀ ਤੁਹਾਡੇ ਵਿੱਚ ਸ਼ਰਧਾ ਹੁੰਦੀ ਹੈ ਵੀ ਚਲੋ ਜੇ ਅਸੀਂ ਪੂਰਾ ਦਿਨ ਪਾਠ ਨਹੀਂ ਸੁਣ ਸਕੇ, 2 ਦਿਨ ਲੰਘ ਗਏ, ਅੱਜ ਭੋਗ ਪੈਣਾ, ਘੱਟੋ ਘੱਟ ਸਲੋਕ ਜ਼ਰੂਰ ਸਰਵਣ ਕਰ ਲਏ। ਉਹ ਸਲੋਕ ਕਿਹੜੇ ਨੇ? ਅੱਜ ਜਿਸ ਗੁਰੂ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ, ਇਸੇ ਗੁਰੂ ਦੇ ਉਚਾਰਨ ਕੀਤੇ ਹੋਏ 57 ਸਲੋਕ ਨੇ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸਲੋਕ ਕਹਿੰਦੇ। ਤੇ ਇਹ ਜਦੋਂ ਸਮਾਂ ਆਉਂਦਾ ਹੈ ਨਾ, ਜਦੋਂ ਸਲੋਕ ਸ਼ੁਰੂ ਹੁੰਦੇ ਨੇ, ਫਿਰ ਸਾਰਾ ਪਰਿਵਾਰ ਇਕੱਠਾ ਹੋ ਕੇ ਬਹਿ ਜਾਂਦਾ। ਚਲੋ ਬਹੁਤ ਚੰਗੀ ਗੱਲ, 2 ਦਿਨ ਬਾਣੀ ਨਹੀਂ ਸੁਣ ਸਕੇ, ਘੱਟੋ ਘੱਟ ਭੋਗ ਵਾਲੇ ਦਿਨ ਘੰਟਾ ਬੈਠ ਜਾਂਦੇ, ਅੱਧਾ ਘੰਟਾ ਬੈਠ ਜਾਂਦੇ, ਬੜੀ ਵੱਡੀ ਬਖਸ਼ਿਸ਼। ਵਰਾਗ ਦੀ ਮੂਰਤ, ਤਿਆਗ ਦੀ ਮੂਰਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਸਲੋਕ ਉਚਾਰਨ ਕੀਤੇ ਨੇ ਅੱਜ ਉਹਨਾਂ ਦਾ ਸ਼ਬਦ। ਤੇ ਮੇਰੇ ਮਨ ਵਿੱਚ ਵਿਚਾਰ ਆਈ ਵੀ ਮਹਾਰਾਜ ਜੀ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈ। ਸਵਾਲ ਪੈਦਾ ਹੁੰਦਾ, ਕੈਸੇ ਗੁਰੂ ਤੋਂ ਬਲਹਾਲ ਜਾਈ, ਕੈਸੇ ਗੁਰੂ ਤੋਂ ਵਾਰ ਨਹੀਂ ਜਾਈ। ਅੱਜ ਐਸ ਗੁਰੂ ਤੋਂ ਬਲਹਾਰ ਜਾਣਾ ਜਿਸ ਗੁਰੂ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ। ਵੇਖੋ, ਸੰਸਾਰ ਦੇ ਵਾਸਤੇ ਮਹਾਰਾਜ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਨਾਲ ਨਵਾਜਿਆ। ਉਹਨਾਂ ਦਾ ਗੁਰਤਾ ਗੱਦੀ ਦਾ ਸਫ਼ਰ ਜਿਹੜਾ ਹੈ ਨਾ, ਗੁਰਤਾ ਗੱਦੀ, ਵੈਸੇ ਤੇ ਬਚਪਨ ਦੇ ਵਿੱਚ ਹੀ ਉਹਨਾਂ ਨੇ ਆਪਣੇ ਸੁਭਾਅ ਨੂੰ ਜ਼ਾਹਰ ਕਰ ਦਿੱਤਾ ਸੀ। ਜਦੋਂ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋਣਾ ਸੀ, ਬਰਾਤ ਤਿਆਰ ਸੀ, ਮਾਤ ਨਾਨਕੀ ਜੀ ਨੇ ਬਹੁਤ ਸੋਹਣੀ ਪੁਸ਼ਾਕ, ਉਦੋਂ ਮਹਾਰਾਜ ਜੀ ਦੀ ਉਮਰ ਧੰਨ ਗੁਰੂ ਤੇਗ ਬਹਾਦਰ ਸਾਹਿਬ 4-4.5 ਸਾਲ, ਬਹੁਤ ਸੋਹਣੀ ਪੁਸ਼ਾਕ, ਕਿਉਂਕਿ ਪਤਾ ਸੀ ਵੀ ਬਰਾਤ ਤੇ ਜਾਣ, ਆਪਣੇ ਸਪੁੱਤਰ ਨੂੰ ਪਹਿਨਾਈ। ਤੇ ਜਿਸ ਵੇਲੇ ਤਿਆਰ ਬਰ ਤਿਆਰ ਹੋ ਕੇ ਬਾਹਰ ਨਿਕਲੇ ਨਾ ਗਲੀ ਦੇ ਵਿੱਚ, ਤੇ ਠੰਡ ਦਾ ਸਮਾਂ ਸੀ, ਇੱਕ ਗਰੀਬ ਬੱਚਾ ਜਿਹਦੇ ਤਨ ਤੇ ਵੀ ਪੂਰੇ ਬਸਤਰ ਨਹੀਂ ਸਨ, ਠੰਡ ਦੇ ਨਾਲ ਵਿਚਾਰਾ ਕੁਝ ਐਸਾ ਇੰਜ ਕਹਿ ਲਈਏ ਵੀ ਪਰੇਸ਼ਾਨ ਹੋ ਰਿਹਾ। ਮੇਰੇ ਸਤਿਗੁਰਾਂ ਨੇ, ਤਿਆਗ ਦੀ ਮੂਰਤ ਨੇ ਵੇਖਿਆ, ਕਹਿਣ ਲੱਗੇ ਛੋਟਾ ਜਿਹਾ ਬੱਚਾ, ਤਨ ਤੇ ਬਸਤਰ ਨਹੀਂ, ਇੰਨੀ ਠੰਡ ਪੈ ਰਹੀ ਹੈ, ਮੈਂ ਕੀ ਕਰ ਸਕਦਾ, ਐਸੇ ਗੁਰ ਕੋ ਬਲ ਬਲ ਜਾਏ। ਉਸ ਸਤਿਗੁਰਾਂ ਨੇ, ਹਾਲਾਂਕਿ ਛੋਟੀ ਉਮਰ ਗੁਰੂ ਨਹੀਂ ਬਣੇ, ਪਰ ਤਿਆਗ ਦੀ ਮੂਰਤ, ਵਾਹਿਗੁਰੂ ਦੇ ਘਰ ਦੇ ਵਿੱਚ ਬਖਸ਼ਿਸ਼ਾਂ ਲੈ ਕੇ ਆਏ ਹੋਏ ਮੇਰੇ ਸਤਿਗੁਰੂ,
ਸਾਢੇ ਚਾਰ ਸਾਲ ਦੀ ਉਮਰ ਦੇ ਵਿੱਚ ਆਪਣਾ ਜਾਮਾ ਲਾਇਆ ਤੇ ਗਰੀਬ ਬੱਚੇ ਦੇ ਤਨ ਦੇ ਉੱਤੇ ਪਹਿਨਾ ਕੇ ਆਪ ਘਰ ਆ ਗਏ। ਮਹਾਤਮਾ ਨਾਨਕ ਜੀ ਨੇ ਵੇਖਿਆ, ਬੇਟਾ ਉਧਰ ਅਪਰਾਧ ਦੇ ਤੁਰਨ ਦਾ ਸਮਾਂ ਹੋਇਆ, ਆਪਣੀ ਪੁਸ਼ਾਕ ਕਿੱਥੇ ਲਾ ਕੇ ਸੁੱਟ ਆਇਆ? ਤੇ ਬਚਨ ਕਿਹਾ ਸੀ, ਮਾਂ ਸੁੱਟ ਕੇ ਨਹੀਂ ਆਇਆ, ਕਿਸੇ ਦਾ ਤਨ ਢੱਕ ਕੇ ਆਇਆ। ਤੇ ਪੁੱਛਿਆ ਵੀ ਤੂੰ? ਕਹਿਣ ਲੱਗੇ, ਮੇਰੇ ਕੋਲ ਤੇ ਬਹੁਤ ਪੁਸ਼ਾਕਾਂ ਨੇ, ਮੈਂ ਹੋਰ ਪਾ ਲਾਂਗਾ, ਉਹਦੇ ਕੁੜਤੇ ਵਿਚਾਰੇ ਕੋਲ ਕੁਝ ਵੀ ਨਹੀਂ ਸੀ। ਐਸੇ ਗੁਰ ਕੋ ਬਲ, ਐਸੇ ਗੁਰੂ ਜਿਹੜੇ ਤਿਆਗ ਦੀ ਮੂਰਤ, ਜਿਹੜੇ ਲੋਕਾਂ ਦਾ ਤਨ ਢੱਕਣ ਵਾਸਤੇ, ਜਿਹੜੇ ਲੋਕਾਂ ਦੇ ਉੱਤੇ ਚਾਦਰ ਬਣ ਕੇ ਛਾ ਗਏ, ਲੋਕਾਂ ਦੇ ਧਰਮ ਨੂੰ ਬਚਾ ਲਿਆ, ਸਭ ਨੂੰ ਬਚਾ ਲਿਆ। ਮਾਲਵੇ ਇਲਾਕੇ ਵਿੱਚ ਮਹਾਰਾਜ ਜੀ ਜਦੋਂ ਫਿਰ ਗੁਰੂ ਬਣੇ ਨਾ, ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ। ਉੱਥੋਂ ਗੁਰੂ ਸਾਹਿਬ ਬਣ ਚੱਲਦੇ ਚੱਲਦੇ ਪ੍ਰਚਾਰ ਕਰਦੇ ਕਰਦੇ ਅੱਜ ਮਾਲਵੇ ਇਲਾਕੇ ਵਿੱਚ ਆਏ। ਮਾਲਵੇ ਇਲਾਕੇ ਦੇ ਵਿੱਚ ਪਿੰਡ ਵਿੱਚ ਪ੍ਰਵੇਸ਼ ਕਰਨਾ ਸੀ, ਬਾਹਰ ਹੀ ਸਨ। ਇੱਕ ਸੱਜਣ ਆਪਣੀਆਂ ਗਊਆਂ ਤੇ ਮੱਝਾਂ ਚਰਾ ਰਿਹਾ ਬਾਹਰ ਦੀ ਹਵੇਲੀ, ਤੇ ਮਹਾਰਾਜ ਜੀ ਨੇ ਉਹਨੂੰ ਕਿਹਾ, ਕਹਿਣ ਲੱਗੇ, ਬੇਟਾ ਸਾਨੂੰ ਭੁੱਖ ਲੱਗੀ ਤੇ ਦੁੱਧ ਛਕਾ। ਕਹਿਣ ਲੱਗਾ, ਮਹਾਰਾਜ ਜੀ ਸੰਤ ਜੀ ਹੁਣੇ ਛਕਾ ਦੇਣਾ, ਜਲਦੀ ਦੇ ਨਾਲ। ਮਹਾਰਾਜ ਜੀ ਬਾਹਰ ਕੁਝ ਸਿੱਖ ਸਨ, ਗਿਣਤੀ ਦੇ ਥੋੜੇ। ਮਹਾਰਾਜ ਜੀ ਦਰਖਤ ਥੱਲੇ ਬਿਰਾਜਮਾਨ ਹੋਏ। ਇੰਨੀ ਦੇਰ ਨੂੰ ਘਰ ਗਿਆ, ਇਹਨੇ ਆਪਣੇ ਘਰ ਦੇ ਵਿੱਚੋਂ ਛੰਨਾ ਚੁੱਕਿਆ। ਛੰਨਾ ਹੁਣ ਅੱਜ ਕੱਲ੍ਹ ਦੇ ਬੱਚਿਆਂ ਨੂੰ ਤੇ ਇਹਨਾਂ ਭਾਂਡਿਆਂ ਦਾ ਪਤਾ ਨਹੀਂ, ਪਰ ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ, ਅੱਜ ਵੀ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਸਾਨੂੰ ਮਿਲਣ ਨੂੰ ਵੈਸੇ ਘੱਟ ਮਿਲਣਗੀਆਂ, ਪਰ ਕਈਆਂ ਘਰਾਂ ਵਿੱਚ ਮਿਲ ਜਾਣਗੀਆਂ। ਵੱਡਾ ਸਾਰਾ ਇੱਕ ਬਾਟਾ ਹੁੰਦਾ ਸੀ, ਉਹਨੂੰ ਛੰਨਾ ਕਿਹਾ ਜਾਂਦਾ ਸੀ। ਜਦੋਂ ਘਰ ਦੇ ਵਿੱਚ ਮਹਿਮਾਨ ਆਉਣਾ ਨਾ, ਉਸ ਛੰਨੇ ਦੇ ਵਿੱਚ ਉਹਨੂੰ ਦੁੱਧ ਪਿਲਾਇਆ ਜਾਣਾ ਜਾਂ ਹੋਰ ਕੋਈ ਖਾਣ ਵਾਲੇ ਪਦਾਰਥ ਦਿੱਤੇ, ਉਹਨੂੰ ਬੜਾ ਮਾਣ ਸਨਮਾਨ ਵਾਲਾ ਬਰਤਨ ਸਮਝਦੇ ਸਨ। ਉਹਨੇ ਆਪਣਾ ਛੰਨਾ ਲਿਆ, ਦੁੱਧ ਦਾ ਭਰ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕੀਤਾ। ਸਤਿਗੁਰਾਂ ਨੇ ਦੁੱਧ ਛਕਿਆ। ਐਸੇ ਗੁਰ ਕੋ ਬਲ ਭਜੇ, ਅੱਜ ਗੁਰੂ ਦਾ ਹੁਕਮ ਜਿਹੜਾ ਆਪਾਂ ਸੁਣਨਾ ਹੈ ਨਾ, ਗੁਰੂ ਤੋਂ ਕੁਰਬਾਨ ਜਾਈਏ ਗੁਰਮੁਖੋ, ਜਿਹੜੇ ਲੋਕਾਂ ਦੀਆਂ ਝੋਲੀਆਂ ਭਰਨ ਵਾਸਤੇ ਆਏ, ਬਖਸ਼ਿਸ਼ ਕਰਨ ਵਾਸਤੇ ਆਏ। ਜਦੋਂ ਮਹਾਰਾਜ ਜੀ ਨੇ ਛੱਦਣ ਨਾਲ ਦੁੱਧ ਦਾ ਛਕਿਆ, ਨਾਲ ਸਿੱਖਾਂ ਨੇ ਛਕਿਆ, ਤੇ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ, ਪੁੱਤਰ ਸਾਨੂੰ ਦੁੱਧ ਛਕਾਏ ਮੰਗ ਕੀ ਚਾਹੀਦਾ, ਜੋ ਮੰਗੇਗਾ ਤੇਰੀ ਝੋਲੀ ਵਿੱਚ ਦਾਤ ਪਾਵਾਂਗੇ। ਗੁਰੂ ਨਾਨਕ ਦਾ ਘਰ ਹੈ ਪਰਉਪਕਾਰੀ ਗੁਰੂ। ਉਹ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਨਹੀਂ ਚਾਹੀਦਾ, ਸਾਡੇ ਪਿੰਡ ਦਾ ਚੌਧਰੀ ਹੈ, ਉਹਦੇ ਘਰ ਵਿੱਚ ਔਲਾਦ ਨਹੀਂ, ਪਰ ਹੈ ਬੜਾ ਸਾਊ ਸੁਭਾਅ, ਲੋਕਾਂ ਦਾ ਭਲਾ ਕਰਨ ਵਾਲਾ ਚੌਧਰੀ, ਪਿੰਡ ਦੇ ਲੋਕਾਂ ਦੀ ਮਦਦ ਕਰਨ ਵਾਲਾ। ਇੰਜ ਕਰੋ ਵੀ ਮੇਰੇ ਕੋਲ ਤੇ ਚਲੋ ਥੋੜਾ ਬਹੁਤਾ ਜੋ ਵੀ ਘਰ ਵੀ ਹੈ, ਚਲੋ ਬੱਚੇ ਵੀ ਹੈ ਨੇ, ਦੋ ਚਾਰ ਗਊਆਂ ਮੱਝਾਂ ਵੀ ਹੈ, ਗੁਜ਼ਾਰਾ ਹੋਈ ਜਾਂਦਾ, ਉਹਨੂੰ ਦੇ ਦਿਓ ਦਾਤ। ਪੁੱਛੇ ਜੀ ਉਹਨੂੰ ਕੀ ਚਾਹੀਦਾ? ਕਹਿਣ ਲੱਗੇ, ਅਮੀਰ ਬਹੁਤ ਹੈ ਪਰ ਉਹਦੇ ਘਰ ਦੇ ਵਿੱਚ ਔਲਾਦ ਨੇ, ਹੈ ਚੰਗਾ ਪਰਉਪਕਾਰੀ, ਉਹਦੇ ਘਰ ਦੇ ਵਿੱਚ ਬਖਸ਼ੀ। ਮਹਾਰਾਜ ਜੀ ਕਹਿਣ ਲੱਗੇ, ਸੇਵਾ ਭਲਿਆ ਪੁੱਤਰਾ ਤੂੰ ਕੀਤੀ ਹੈ, ਤੂੰ ਆਪਦੇ ਵਾਸਤੇ ਮੰਗ ਨਹੀਂ ਰਿਹਾ, ਮੰਗ ਕਿਸੇ ਵਾਸਤੇ ਰਿਹਾ? ਕਹਿਣ ਲੱਗਾ, ਮੇਰੇ ਮਨ ਵਿੱਚ ਵਿਚਾਰ ਆ ਗਈ ਵੀ ਚਲੋ ਤੇ ਭਲਾ ਹੈ। ਮੇਰੇ ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਬੇਟਾ ਆਪਣੇ ਵਾਸਤੇ ਤੇ ਸਭ ਮੰਗਦੇ ਨੇ, ਕਿਸੇ ਵਾਸਤੇ ਤੇਰੇ ਵਰਗਾ ਕੋਈ ਕੋਈ ਮੰਗਦਾ ਜੇ ਪਰ। ਸਤਿਗੁਰੂ ਕਹਿਣ ਲੱਗੇ ਵੀ ਚੱਲ ਉਹਦੇ ਤੇ ਵੀ ਬਖਸ਼ਿਸ਼ ਹੋ ਜਾਏਗੀ, ਚੌਧਰੀ ਆਏਗਾ ਉਹਨੂੰ ਵੀ ਦੇ ਦਿਆਂਗੇ, ਪਰ ਤੂੰ ਵੀ ਕੁਝ ਨਾ ਕੁਝ ਮੰਗ। ਕਹਿਣ ਲੱਗਾ, ਮਹਾਰਾਜ ਜੀ ਫਿਰ ਮੈਨੂੰ ਨਹੀਂ ਪਤਾ, ਆਪਣੀ ਮਰਜ਼ੀ ਨਾਲ ਜੋ ਤੁਸੀਂ ਚਾਹੁੰਦੇ ਹੋ ਦੇ ਦਿਓ। ਤੇ ਸਤਿਗੁਰਾਂ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਬੇਟਾ ਆਹ ਜਿਹੜੇ ਛੰਨੇ ਵਿੱਚ ਸਾਨੂੰ ਤੂੰ ਦੁੱਧ ਛਕਾਇਆ ਹੈ ਨਾ, ਇਹਨੂੰ ਆਪਣੇ ਘਰ ਵਿੱਚ

ਪਰ ਹੁਣ ਗੁਰੂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋ ਗਈ, ਹੁਣ ਭਾਂਡਾ ਰੀ ਨਹੀਂ ਰਿਹਾ, ਇਹ ਭਗਤੀ ਦਾ ਭਰਿਆ ਹੋਇਆ ਖਜ਼ਾਨਾ ਬਣ ਗਿਆ। ਗੁਰੂ ਦੀ ਨਜ਼ਰ ਪੈ ਗਈ, ਇੱਥੇ ਮਿਲਣਗੇ, ਗੁਰੂ ਦੀ ਯਾਦ ਆਇਆ ਕਰੂਗੀ, ਇਹਨੂੰ ਵੇਖ ਕੇ ਜੰਮਾਂਗੇ। ਕਹਿਣ ਲੱਗਾ ਮਹਾਰਾਜ 7 ਵਜੇ। ਉਸ ਵੇਲੇ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕੇ ਘਰ ਵਿੱਚ ਗਿਆ ਸਤਿਗੁਰੂ। ਕੋਈ ਸਮਾਂ ਰੁਕੇ, ਚਲੋ ਚੌਧਰੀ ਤੇ ਬਖਸ਼ਿਸ਼ ਕੀਤੀ, ਅੱਗੇ ਚਲਾ ਗਿਆ। ਇਸ ਸੱਜਣ ਨੇ ਇਸ ਛੰਨੇ ਨੂੰ ਇੰਨਾ ਸਾਂਭ ਕੇ ਰੱਖਿਆ, ਆਪਣੇ ਘਰ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਤਿਆਰ ਕੀਤੀ, ਉੱਥੇ ਰੱਖਿਆ। ਸਵੇਰੇ ਨੇ ਅੰਮ੍ਰਿਤ ਵੇਲੇ ਉੱਠਣਾ ਤੇ ਉਸ ਛੰਨੇ ਦੇ ਦਰਸ਼ਨ ਕਰਨੇ, ਅਰਦਾਸ ਕਰਨੀ, ਮਹਾਰਾਜ ਜੀ ਦੀ ਯਾਦ ਆਉਣੀ, ਸਤਿਗੁਰਾਂ ਨੂੰ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ, ਜਦੋਂ ਵੀ ਕਿਤੇ ਮੰਗ ਦੀ ਲੋੜ ਨਹੀਂ ਅਰਦਾਸ ਕਰਨੀ। ਤੇ ਛੰਨੇ ਨੇ ਤੇ ਗੁਰਮੁਖ ਕੀ ਦੇਣਾ ਸੀ, ਦੇਣਾ ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸੀ, ਜਿਸ ਗੁਰੂ ਦੀ ਇਸ ਮਨੁੱਖ ਨੇ ਸੇਵਾ ਕੀਤੀ ਸੀ। ਅੱਜ ਘੱਟੋ ਘੱਟ 10 ਸਾਲ ਪਹਿਲਾਂ ਇਸ ਪਰਿਵਾਰ ਦੇ ਕੋਲ ਸਾਡੇ ਸੱਜਣ ਕਹਿ ਨੇ, ਇੱਕ ਇੰਡੀਆ ਦੇ ਖੋਜੀ ਹੈ, ਉਹਨਾਂ ਦਾ ਨਾਮ, ਉਹਨਾਂ ਨੇ ਆਪਣਾ ਨਾਮ ਖੋਜੀ ਰੱਖਿਆ ਗੁਰੂ ਅਸਥਾਨਾਂ ਦੇ ਨਾ, ਉਹ ਖੋਜ ਕਰਦੇ ਪਏ ਨੇ ਵੀ ਕਿੱਥੇ ਕਿੱਥੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ। ਜਦੋਂ ਉਹ ਖੋਜੀ ਸਿੰਘ ਖੋਜ ਕਰਦਾ ਕਰਦਿਆਂ ਪਤਾ ਲੱਗਾ ਵੀ ਇਸ ਇਲਾਕੇ ਵਿੱਚ ਵੀ ਗਏ ਸੀ, ਇਸ ਪਰਿਵਾਰ ਨੂੰ ਵੀ ਮਿਲੇ ਸੀ, ਉਸ ਪਰਿਵਾਰ ਦੇ ਕੋਲ ਗਿਆ। ਕਹਿਣ ਲੱਗਾ ਵੀ ਮੈਨੂੰ ਪਤਾ ਲੱਗਾ, ਇਤਿਹਾਸ ਨੂੰ ਪੜ੍ਹਿਆ ਵੀ ਤੁਹਾਡੇ ਬਜ਼ੁਰਗਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਸੀ, ਉਹ ਨਿਸ਼ਾਨੀ ਬਖਸ਼ ਕੇ ਗਏ ਨੇ, ਮੈਨੂੰ ਵਿਖਾ ਸਕਦੇ ਹੋ? ਤੇ ਉਹਨਾਂ ਦੀ ਅੰਸ਼ ਵੰਸ਼ ਦੇ ਲੋਕਾਂ ਨੇ ਉਹ ਛੰਨਾ ਵਿਖਾਇਆ ਸੀ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਘਰ ਕਮਲਾਂ ਨਾਲ ਛੁਆ ਕੇ ਦੁੱਧ ਛਕਿਆ ਸੀ ਤੇ ਉਹਨੂੰ ਬਖਸ਼ਿਸ਼ ਦੇਣ ਨਾਲ ਨਵਾਜ ਕੇ ਦਿੱਤਾ ਸੀ। ਅੱਜ ਵੀ ਉਸ ਪਰਿਵਾਰ ਦੇ ਕੋਲ ਮਾਲਵੇ ਇਲਾਕੇ ਦੇ ਵਿੱਚ ਉਹ ਇਲਾਕਾ ਹੈ ਜਿੱਥੇ ਮਹਾਰਾਜ ਜੀ ਦੀ ਨਿਸ਼ਾਨੀ ਅੱਜ ਵੀ ਸਾਨੂੰ ਦਰਸ਼ਨਾਂ ਵਾਸਤੇ ਮਿਲ ਸਕਦੀ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ ਕਿਉਂਕਿ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਹੁਕਮ ਸਾਨੂੰ ਸੁਣਨ ਨੂੰ ਮਿਲਿਆ। ਐਸੇ ਸਤਿਗੁਰੂ ਸਨ, ਜੇ ਕਿਸੇ ਨੇ ਥੋੜੀ ਜਿਹੀ ਵੀ ਸੇਵਾ ਕੀਤੀ ਨਾ, ਇੰਨੀਆਂ ਬਖਸ਼ਿਆ ਕਰਕੇ ਪੁੱਤਰਾ ਤੂੰ ਤੇ ਅੱਜ ਸਾਨੂੰ ਦੁੱਧ ਛਕਾਈ, ਗੁਰੂ ਨਾਨਕ ਦਾ ਘਰ ਏ, ਰਹਿੰਦੀ ਦੁਨੀਆਂ ਤੱਕ ਤੇਰੀ ਅੰਸ਼ ਬੰਸ਼ ਜਿੰਨੀ ਦੇਰ ਤੱਕ ਭਾਂਡੇ ਨੂੰ ਸਾਂਭ ਕੇ ਰੱਖੇਗੀ ਬਖਸ਼ਿਸ਼ਾਂ ਹੀ ਹੁੰਦੀਆਂ ਰਹਿਣਗੀਆਂ। ਐਸੇ ਗੁਰੂ ਕੋ ਬਲ ਬਲ ਜਾਈ, ਐਸੇ ਗੁਰੂ ਤੋਂ ਬੁਲਹਾਰ ਜਾਣਾ ਚਾਹੀਦਾ ਜਿਹੜਾ ਥੋੜੀ ਜਿਹੀ ਸੇਵਾ ਵੇਖ ਕੇ ਸਿੱਖ ਤੇ ਇੰਨਾ ਤੁਰਟ ਪੈਂਦਾ, ਇੰਨੀਆਂ ਬਖਸ਼ਿਸ਼ਾਂ ਅੰਬਾਰ ਲਾ ਦਿੰਦਾ। ਐਸੇ ਸਤਿਗੁਰੂ ਨੇ ਅੱਜ ਸਾਨੂੰ ਹੁਕਮ ਬਖਸ਼ਿਸ਼ ਕੀਤਾ। ਪਹਿਲੀ ਪੰਕਤੀ ਹੈ, ਇੱਥੋਂ ਮਹਾਰਾਜ ਜੀ ਨੇ ਬਚਨ ਆਰੰਭ ਕੀਤੇ ਨੇ, ਸੋਰਠ ਮਹੱਲਾ ਨੌਵਾਂ। ਸੋਰਠ ਰਾਗ ਹੈ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਵਾਲੇ ਨੇ। ਪਹਿਲੀ ਪੰਕਤੀ, ਮਨ ਰੇ ਕੌਣ ਕੌਮਤ ਤੈ ਲੀਨੇ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਉਹ ਭਲਿਆ। ਐਸੇ ਗੁਰੂ ਤੋਂ ਬਲਹਾਰ ਜਾਣਾ ਜਿਹੜਾ ਸਾਨੂੰ ਸੋਹਣੀ ਮਤ ਦੇਣ ਵਾਸਤੇ ਹੈ। ਕਿਹੜੀ ਮਤ ਦੇ? ਦੋ ਸ਼ਬਦ ਬਾਣੀ ਵਿੱਚ ਸਾਨੂੰ ਬਹੁਤ ਜਗ੍ਹਾ ਤੇ ਪੜ੍ਹਨ ਸੁਣਨ ਨੂੰ ਮਿਲਦੇ ਨੇ, ਕੁਮਤ ਤੇ ਸਮਤ। ਕੁਮਤ ਕਹਿੰਦੇ ਨੇ ਭੈੜੀ ਮਤ, ਸਮਤ ਕਹਿੰਦੇ ਨੇ ਸੋਹਣੀ ਮਤ। ਆਪਾਂ ਕਈ ਵਾਰੀ ਕਹਿ ਦਿੰਦੇ ਵੀ ਆਹ ਫਲਾਣਾ ਬੰਦਾ ਬੜਾ ਕੁਮਤੀਆ ਹੈ, ਇਹਨੂੰ ਤੇ ਅਕਲ ਹੀ ਨਹੀਂ ਕਿਸੇ ਨਾਲ ਕਿਵੇਂ ਗੱਲਬਾਤ ਕਰਨੀ, ਕਿਵੇਂ ਕਿਸੇ ਨੂੰ ਬੁਲਾਉਣਾ, ਇਹ ਬੜਾ ਭੈੜੀ ਮਤ ਵਾਲਾ। ਤੇ ਇੱਕ ਆਪਾਂ ਸਿਆਣਾ ਸੱਜਣ ਮਿਲ ਜਾਏ ਤੇ ਬੜੇ ਅਦਮ ਨਾਲ ਸਤਿਕਾਰ ਨੇ ਕਹਿੰਦੇ ਬੜਾ ਸੋਹਣੀ ਮਤ ਵਾਲਾ, ਇਹਨੂੰ ਬੜਾ ਸੋਹਣਾ ਸਲੀਕਾ ਕਿਸੇ ਦਾ ਸਤਿਕਾਰ ਕਰਨ, ਇਹਨੂੰ ਸੋਹਣਾ ਸਲੀਕਾ ਹੈ ਕਿਸੇ ਨਾਲ ਗੱਲਬਾਤ ਕਰਨ। ਇੱਕ ਕੁਮਤ ਹੈ, ਇੱਕ ਸਮਤ ਹੈ। ਦੋ ਸ਼ਬਦ ਹੋਰ ਬਾਣੀ ਵਿੱਚ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੇ ਨੇ, ਗੁਰਮਤ ਤੇ ਦੁਰਮਤ। ਗੁਰਮਤ ਦੇ ਅਰਥ ਨੇ ਗੁਰੂ ਦੀ ਮਤ, ਦੁਰਮਤ ਦੇ ਅਰਥ ਨੇ ਭੈੜੀ ਮਤ। ਮਹਾਰਾਜ ਜੀ ਕਹਿੰਦੇ ਨੇ ਕੁਮਤ ਧਾਰਨੀ ਕਰਨੀ ਤੇ ਦੁਰਮਤ ਧਾਰਨੀ ਕਰਨੀ, ਸਮਤ ਦਾ ਧਾਰਨੀ ਬਣਨਾ, ਸੋਹਣੀ ਮਤ ਦਾ ਧਾਰਨੀ ਬਣਨਾ ਤੇ ਉਧਰ ਗੁਰਮਤ ਦਾ ਧਾਰਨੀ ਬਣਨਾ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਿਹਾ ਸੀ, ਗੁਰ ਕੀ ਮਤ ਤੋਂ ਲੇ ਇਆਣੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਮਹਾਰਾਜ ਜੀ ਕਹਿਣ ਲੱਗੇ ਗੁਰੂ ਦੀ ਮਤ ਲੈ, ਗੁਰੂ ਕੋਲੋਂ ਸਮਤ ਲੈ, ਤੈਨੂੰ ਪਤਾ ਲੱਗੇ ਕਿਹੜਾ ਕੰਮ ਕਰਨ ਵਾਲਾ ਤੇ ਕਿਹੜਾ ਕੰਮ ਨਹੀਂ ਕਰਨ ਵਾਲਾ। ਇੱਕ ਹੋਰ ਮੈਂ ਸ਼ਬਦ ਯਾਦ ਕਰਾ ਦਿਆ, ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਬਹੁਤ ਕੁਝ ਮੰਗਦੇ ਹਾਂ, ਪਰ ਇੱਕ ਦਾਤ ਵੀ ਮੰਗਿਆ ਕਰੀਏ, ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮੰਗੀ। ਉਹ ਕਿਹੜੀ ਦਾਤ ਮੰਗੀ?

0: मत देहो दयाल प्रभ जित तुम्हें आराधा नानक मंग दान प्रभ रेन पग सदा सा मत देहो आ सोनी मत दे दो जिस गुर मत दे नाल हे परमात्मा मैं तेरी भगती दे रंग विच रंगया जा तेरे सिमरन विच रंगया जा जिहड़े कमत दे धारनी ने ना उहनां दा सुभाव पता की है अज महाराज जी ने दस्सिया मन रे कौन कमत ते लेनी ओ मेरे मना केड़ी कमत ले ली केड़े पासे तुर पिया केड़े काम कर लग पिया पुछे जी केड़े काम कर लग पिया सी कहन लगे पर दारा पर कहिंदे ने पराई दारा कहिंदे ने इस्त्री नूं भाव तेरी बिरती जिहड़ी ना वकारा वाली बन पराया तन तकण वाले पासे सारी जिंदगी लाती वकारी मन बन गई दूसरा निंदिया रस रच दूसरा तू संसार दे विच लोकां दी निंदिया करन विच लग गई निंदिया ये दो ऐब ने जिहड़े बंदे दा जीवन बर्बाद करके रख दे एक ते निंदिया एक पराया तन पा वकार भोगण वाली बिरती महाराज कहन लगे इन्हां नूं छड ना किसी की निंदिया करया कर ना पराया तन भाव अपनी नजर नू मैला होण दिया कर क्योंकि दोने वकार तेरे जन्म नू प्रिष्ट करके रख दें ते करना की है राम भगत ने कि नहीं वह भलिया जिहड़ा काम करन वाला सी वह ते तू कीता नहीं करना की सी परमात्मा की भगती करनी परमात्मा का सिमरन करना इबादत करनी आ काम करने वास्ते आए सी गुर सेवा ते भगत कमाई तब यह मानस दे निंदिया करने वास्ते सानू दे नहीं सी मिली वकार भोगण वास्ते दे नहीं सी मिली दे मिली सी शरीर मिलिया सी भगती करने वास्ते सिमरन करने वास्ते गुर सेवा ते भगत कमाई तब यह मानस दे पाई इस देह को सिमरह देव सो देह पज हर की सेव भजहो गोबिंद भूल मत जाहो मानस जन्म का यही लाभ आह मनुखा जन्म का लाभ जिस गुरु का आपा हुक्म सरवण कर रहे हैं ना उस गुरु ने भगती की गल करदे हैं बचन कहने एक भगत भगवान जिह प्राणी के नहीं जैसे सुकर स्वान नानक मानो ताहे तनो बंदिया जे एक परमात्मा की भगती तेरे हिरदे विच नहीं वसी परमात्मा की भगती दे रंग विच नहीं रंगिया गया ते सच जाने तेरे नड़ ते सूर चंगा तेरा ते जीवन एक समान वर्गा कुत्तियां वर्गा गया तू संसार विच बंदगी करन वास्ते आया सी वकारा दे गंद विच डुबण वास्ते नहीं सी आया अज क्योंकि अखरी अर्थी कर लिया महाराज ने बड़े कमाल दे बचन कहे ने राम भगत ने किनी भगती कर सिमरन कर ताकि तेरा संसार विच आना सफला हो जाए अगली पंक्ति विच महाराज ने बचन कहे ने मुक्त पंथ जान्यो तै नाहि जिस पंथ ते चल के तू मुक्त होना है पंथ कहिंदे ने रस्ते नू जिस रस्ते ते चल के तू वकारा तो मुक्त होना सी 84 दे गेड़ तो मुक्त होना सी वो तू रस्ता अपनाया ही नहीं मुक्त पंथ जान्यो ते नाहि उस रस्ते दा तैनूं पता ही नहीं लगा वो रस्ता पता किहड़ा सी वो रस्ता सी आ जिहड़ा तुसीं अपनाया गुरु की संगत करनी गुरु का नाम बाणी पढ़नी परमात्मा का नाम जपना इन्हें सानू मुक्त करना जिहड़ा आपां बचन पढ़दे ना जिन्नी नाम ते आया गै मशक्कत काल नानक ते मुख उजले केती छुट्टी ना इन्हें सानू मुक्त करना सी पर महाराज कहन लगे मुक्त पंथ जान्यो ते नाहन किहड़े पासे तुर पिया धन जोरन को धाया सारी उम्र तेरा सारा जिहड़ा ध्यान सी ना वो माया वाले पासे वकारा वाले पासे तन जोड़न वाले पासे लग गया अंत संग काहू ने दीना बिरथा आप बंधाया महाराज कहन लगे जिन्ना नू इकट्ठा करन वास्ते जिन्ना नू वकारा नू भोगण वास्ते तू अपनी सारी एनर्जी ते सारा ध्यान ला दिता ही ना कहन लगे अंत संग काहू ने दीना अंत वेले किसी ने तेरा साथ नहीं देना ना धन ने ते ना जिहड़े वकार भोगदा रहे उन्होंने अंत संग काहू ने दीना बिरथा आप बंदाया व्यर्थ इन्हां दे विच अपने आप नूं तू बन लिया ना हर भजो बंदिया तेनू सारी जिंदगी ना ते हरी चेती है भजो दे अर्थ उन्हें जपना ना हर भजियो ना गुरजन सेवियो ਨਾ ਤੂੰ ਗੁਰੂ ਦਾ ਜਨ ਬਣਿਆ, ਨਾ ਗੁਰੂ ਦੀ ਸੇਵਾ ਕੀਤੀ, ਨਾ ਗੁਰੂ ਦੇ ਚਰਨਾਂ ਵਿੱਚ ਜੁੜਿਆ, ਨਾ ਉਪਜੋ ਕਛ ਗਿਆਨਾ ਤੇ ਨਾ ਹੀ ਤੇਰੇ ਅੰਦਰ ਗਿਆਨ ਪੈਦਾ ਆ, ਨਾ ਹੀ ਤੇਰੇ ਅੰਦਰ ਸੋਝੀ ਪੈ, ਕਿਉਂਕਿ ਗਿਆਨ ਗੁਰੂ ਦੀ ਕਿਰਪਾ ਨਾਲ ਮਿਲਣਾ ਸੀ ਨਾ, ਜਿਸ ਵਿੱਚ ਚੰਦਾ ਉਗਵੈ ਸੂਰਜ ਚੜੇ ਹਜ਼ਾਰੇ ਤੇ ਚਾਨਣ ਹੁੰਦੇ ਆ, ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਭਲੇ ਗੁਰੂ ਤੋਂ ਬਿਨਾਂ ਸਮਝ ਥੋੜਾ ਆਉਣਾ। ਗੁਰੂ ਨੇ ਸਾਨੂੰ ਦੱਸਣਾ ਸੀ ਵੀ ਝਾ ਲਾਂਗੇ, ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਜਨਾ ਵਿਆਪੀ ਨਾਨਕ ਮਿਟੇ ਉਪਾਦ। ਗੁਰੂ ਨੇ ਤੈਨੂੰ ਕਹਿਣਾ ਸੀ ਭਲਿਆ ਤੂੰ ਸੰਸਾਰ ਦੇ ਵਿੱਚ ਆਇਆ ਤੇ ਬੰਦਗੀ ਕਰ, ਨਹਿ ਉਪਜੋ ਕਛ ਗਿਆਨਾ, ਗੁਰੂ ਦੀ ਗੱਲ ਸੁਣੀ ਨਹੀਂ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈ ਖੁਝ। ਉਦਿਆਨਾ ਮਹਾਰਾਜ ਕਹਿਣ ਲੱਗੇ ਤੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸੀ, ਤੂੰ ਤੇ ਜੰਗਲਾਂ ਵਿੱਚ ਲੱਭਦਾ ਪਿਆ ਪਰਮਾਤਮਾ ਨੂੰ, ਬਹੁਤ ਜਨਮ ਭਰਮਾ ਤੇ ਹਾਰਿਓ ਅਸਤਰ ਮਤ ਨਹੀਂ ਪਾਈ। ਇੱਕ ਜਨਮ ਦੀ ਗੱਲ ਥੋੜਾ ਹੈ, ਪਤਾ ਨੀ ਕਿੰਨੇ ਜਨਮ ਧਾਰਨ ਕੀਤੇ ਨੇ, ਹਰ ਵਾਰੀ ਵਿਕਾਰਾਂ ਵਿੱਚ ਤੇਰਾ ਜੀਵਨ ਲੰਘ ਗਿਆ, ਹਰ ਵਾਰੀ ਵਿਕਾਰ ਹੀ ਭੋਗਦਿਆਂ ਜੀਵਨ ਲੰਘ ਗਿਆ, ਅਸਥਿਰ ਮਤ ਨਹੀਂ ਪਈ। ਉਹ ਮਤ ਨਹੀਂ ਮਿਲੀ ਜਿਸ ਮਸ ਦੇ ਨਾਲ ਤੂੰ ਸਥਿਰ ਹੋਣਾ ਭਗਤੀ ਕਰਕੇ ਤੇ ਆਪਣੇ ਆਪ ਨੂੰ 84 ਤੇ ਮੁਕਤ ਕਰਨਾ ਹੈ। ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ, ਤਿਆਗ ਦੀ ਮੂਰਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਿੱਖਾ, ਜੇ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਦੇਹੀ ਦੇ ਦਿੱਤੀ ਹੈ ਨਾ, ਤੇ ਦੇਹੀ ਪ੍ਰਾਪਤ ਕਰਕੇ ਨਿੰਦਿਆ ਵਿੱਚ ਨਾ ਖਚਿਤ ਹੋ, ਵਕਾਰਾਂ ਵਿੱਚ ਖਚਿਤ ਨਾ ਹੋ, ਸੰਸਾਰ ਵਿੱਚ ਖਚਿਤ ਨਾ ਹੋ। ਜੇ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਹੈ ਤੇ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ, ਭਗਤੀ ਕਰਿਆ ਕਰ, ਜਿਹਦੇ ਨਾਲ ਤੇਰਾ ਲੋਕ ਤੇ ਪਰਲੋਕ ਸੇਲਾ ਹੋ ਸਕੇ। ਸਤਿਗੁਰੂ ਕਿਰਪਾ ਕਰਨ ਤੁਸੀਂ ਵੱਡਿਆਂ ਭਾਗਾਂ ਵਾਲਿਓ, ਐਸੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਂਦੇ ਹੋ, ਸੰਗਤ ਕਰਦੇ ਹੋ, ਨਾਮ ਜਪਦੇ ਹੋ, ਸੇਵਾ ਕਰਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋਕੇ ਮਨ ਵਿਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਭ ਸਲਾਹ ਤੇਰੇ ਨਾਮ ਮਨ ਵਸਾਵੈ, ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ, ਜਿਸ ਦੀ ਆਏ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਨ ਕੋ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨੰਦ ਸੁਨਹ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਆਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈ ਆ ਬੁਰਿਆਈ ਆ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ,
1: तुम मात पिता हम बारक तेरे तुमरी कृपा मैं सुख कनेरे कोई न जान तुमरा

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੂੰ ਸਿਮਰਾਂ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਤੋਂ ਬਜਾਏ ਤੇਗ ਬਹਾਦਰ ਸਿਮਰਿਆ, ਕਰਨਉ ਦਿਆਵੇ ਧਾਏ, ਸਭ ਥਾਈ ਹੋਏ ਸਹਿ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਕੜੀਆਂ ਤੇ ਚੜੇ ਆ ਰਹੇ ਨਾ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ ਸਿੱਖੀ ਕਿਸਾ ਸਤਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚ ਪਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਇ ਜਹ ਜਹ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਤ ਕੀ ਪਾਏ ਪਾਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਸਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਰਾ ਕਾ ਆਪ ਵਾਹਿਗੁਰੂ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਪਿੰਡ ਮਾਣਿਓ ਕੇ ਮਾਰ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਰ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ, ਦੋਇ ਕਰ ਜੋੜ ਕਰੋ ਅਰਦਾਸ, ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ, ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਓ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ, ਛੇ ਪੌੜੀਆਂ ਨਾਲ ਸਭ ਦੇ ਜਾਪ ਹੋਏ। ਮਹਾਰਾਜ ਜੀ ਓ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ। ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ, ਤਬੇ ਚਲਾਇਓ ਸਭ ਸਿੱਖਣ ਕੋ।

ਭੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੀਮ ਦੇ ਗੁਰਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ

ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ ਵਿਆਪਤ ਦੇਖੀ

ਧਾਰੀ ਕੁਦਰਤ ਹੈ ਦੇਖਾਰੀ ਵਰਨ ਚਿਹਨ ਨਾਹੀ ਮੁਖ ਨਾ ਮੁਸਾਰੀ ਜਨ ਨਾਨਕ ਭਗਤ

ਗੁਰੂ ਸਭ ਰਹਿ ਸਮਾਏ। ਜਿਹ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲਗੇ ਭਗਤੇ ਹਰ ਗੁਰ ਨਾਨਕ

परयो जाचक एक सरना मिले दान संतरेन जेह लग पौजल तरना।

ਹੈ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਪੁਨ ਬੰਧ ਹੀ ਸੱਠ ਕਠੋਰ ਕੁਚੀਲ ਕੁਗਿਆਨੀ ਧਾਵਤ ਭਰਮਤ ਰਹਿ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋ ਬਿਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬੜਾਉ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮਿੱਠੀ ਜੀ ਮਾਹੇ ਹਿਤਾਨੀ ਬਲ ਬੰਚ ਛਪ ਕਰ ਤੂ ਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਧਾਰਨ ਕਉ ਹਰ ਤਾਰਨ ਤਰਨ ਸਮਰੱਥ ਸਭੈ ਵਿਧ ਕੁਲਹਾ ਸਮੂਹ

ਅੰਦਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸਨਕਾਦ ਆਦ ਜਨਕਾਦ ਜੁਗਹਿ ਲਗ ਧਨ ਧਨ ਗੁਰ ਧਨ ਜਨਮ ਸਕਿਆਥ ਭਲੂ ਜਗ ਪਾਤਾਲ ਪੁਰੀ ਜੈਕਾਰ ਧੁਨ ਕਵਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਯੁਗ ਤੈ ਮਾਣਿਓ ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ।

ਆਪੈ ਭਗਤਹਿ ਜਨ ਦੀਓ। ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਵਿਚਲ ਅਟਲ ਆਦਿ ਪੁਰਖ ਫੁਰਮਾਇਓ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ। ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ। ਭਗਤ ਬੇਨ ਗੁਣ ਰਵੈ ਸਹਿਜਾਤਮ ਰੰਗ ਮਾਣੈ। ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ। ਸੁਖ ਦਿਓ ਪਰਖਿਅਤ ਗੁਣ ਰਵੈ ਗੌਤਮ ਰਿਖ ਜਸ ਗਾਇਓ। ਕਬ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ। ਗੁਣ ਗਾਵੈ ਪਾਇਆਲ ਭਗਤ ਨਾ ਗਾਦ ਭੁਯੰਗਮ। ਮਹਾਦੇਵ ਗੁਣ ਰਵੈ।

ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਕਰ ਗੁਰ ਪਰਸ ਮੁਰਾਰ ਤੈ ਤਉ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਪਿਥਾਰ ਸਾਧਿਕ

ਮਝਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸਹਿ ਅੰਗਰ।

ਹਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੀ ਜਿਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਿਰ

ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਿਨੈ ਸਿੱਧ ਸਨ ਮੁਖ ਮੁਖ ਜੂਵੈ ਰਿਧ ਬਸੈ ਬਾਂਵਾਂਗ ਜੋ ਤੀਨ ਲੋਕ ਅੰਤਰ ਮੂਹੈ ਰਿਧ ਬਸੈ ਅਕਹੀਓ ਸੋਏ ਰਸ ਤਿਨ ਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਕ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਲਾਹੇ ਨੇਤਾ ਪ੍ਰਤੀ ਪ੍ਰਾਪਤ ਕਰਦੇ ਹੋ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਅੰਮ੍ਰਿਤ ਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ, ਨਾਲ ਕੀਤੇ ਹਨ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਗੱਲਾਂ ਬਖਸ਼ਿਸ਼ ਕਰਕੇ ਨਿਵਾਜਨ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰ ਬਖਸ਼ਣ ਯੋਗ ਨੇ, ਭੁੱਲਾਂ ਨਾ ਚਕਾਰਨੀਆਂ। ਪਿਆਰ ਸਤਿਪਤੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਚਬਰ ਛਤਰ ਦੇ ਮਾਲਿਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੇ ਪ੍ਰਬੰਧਕ ਕਮੇਟੀ ਅਤੇ ਸਾਨੂੰ ਦੀ ਸੰਗਤ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ। ਅਸੀਂ ਥੋੜੇ ਹੀ ਮਿੰਟਾਂ ਵਿੱਚ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਜਾ ਰਹੇ ਹਨ, ਜਿਹਦੇ ਵਿੱਚ ਸੁਭਾਗ ਜੋੜੀ ਦੇ ਨਾਮ ਹਨ ਜਸਦੀਪ ਸਿੰਘ ਜੀ, ਸਪੁੱਤਰ ਬਲਰਾਜ ਸਿੰਘ ਜੀ ਸੇਖੋਂ ਅਤੇ ਦਲਵਿੰਦਰ ਕੌਰ ਜੀ ਗਿੱਲ, ਤੇ ਬੇਟੀ ਦਾ ਨਾਮ ਹੈ ਸੁਪਿੰਦਰਜੀਤ ਕੌਰ, ਸੁਪੁੱਤਰੀ ਤਰਸੇਮ ਸਿੰਘ ਜੀ ਅਤੇ ਰਾਜਵਿੰਦਰ ਕੌਰ ਜੀ। ਆਨੰਦ ਕਾਰਜ ਦੀ ਰਸਮ ਦੇ ਥੋੜੇ ਜਿਹੇ ਹਿੱਸੇ ਹਨ। ਇਲਾਹੀ ਬਾਣੀ ਦਾ ਸ਼ਬਦ, ਕੀਤਾ ਲੋੜੀਏ ਸੁਕਮ ਸੁਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਹਦਾ ਮਤਲਬ ਹੈ, ਵਟ ਐਵਰ ਯੂ ਵਾਂਟ ਟੂ ਅਕੰਪਲਿਸ਼, ਟੈਲ ਇਟ ਟੂ ਲੋਰਡ ਐਂਡ ਹੀ ਵਿਲ ਰਿਜ਼ੋਲਵ ਆਲ ਯੂਰ ਅਫੇਅਰਸ, ਦ ਟਰੂ ਗੁਰੂ ਗਿਵ ਇਸ ਗਾਰੰਟੀ। ਕੀਰਤਨ ਕਰ ਰਹੇ ਹਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ। ਸ਼ਬਦ ਦੇ ਕੀਰਤਨ ਤੋਂ ਬਾਅਦ ਅਰਦਾਸ ਹੋਵੇਗੀ, ਜਿਹਦੇ ਵਿੱਚ ਸਿਰਫ ਬੱਚਾ ਬੱਚੀ ਅਤੇ ਉਹਨਾਂ ਦੇ ਪੇਰੈਂਟਸ ਹੀ ਖੜੇ ਹੋਣਗੇ, ਬਾਕੀ ਦੀ ਸੰਗਤ ਇੱਦਾਂ ਹੀ ਬੈਠੀ ਰਹਿਣਗੀ। ਇਸ ਅਰਦਾਸ ਵਿੱਚ ਅਸੀਂ ਗੁਰੂ ਸਾਹਿਬ ਕੋਲੋਂ ਆਗਿਆ ਮੰਗਣੀ ਹੈ ਅਤੇ ਕਮਿਟ ਕਰਨਾ ਹੈ ਟੂ ਲਿਵ ਬਾਈ ਗੁਰੂਜ਼ ਟੀਚਿੰਗ। ਉਸ ਤੋਂ ਬਾਅਦ ਹੁਕਮਨਾਮਾ ਗਿਆਨੀ ਨਵਨੀਤ ਸਿੰਘ ਜੀ ਲੈਣਗੇ, ਜੋ ਕਿ ਸਿਰਫ ਸਪੈਸ਼ਲੀ ਤੁਹਾਡੇ ਲਈ ਹੋਏਗਾ। ਹੁਕਮਨਾਮੇ ਦੇ ਆਖਿਰ ਵਿੱਚ ਉਹ ਬੱਚੀ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੀ ਨੂੰ ਬੇਨਤੀ ਕਰਨਗੇ ਕਿ ਉਹ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਣਗੇ। ਪੱਲੇ ਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੋਨਾਂ ਜਣਿਆਂ ਨੇ ਹੀ ਪੱਲੇ ਦਾ ਆਖਰੀ ਹਿੱਸਾ ਫੜ ਕੇ ਰੱਖਣਾ ਹੈ। ਉਹਦਾ ਮਤਲਬ ਹੈ ਕਿ ਅਸੀਂ ਗੁਰੂ ਦੇ ਨਾਲ ਲੱਗਣਾ ਹੈ, ਗੁਰੂ ਦੇ ਲੜ ਲੱਗਣਾ ਹੈ, ਤੇ ਪੱਲੇ ਦਾ ਰਾਗੀ ਸੰਕੀਰਤਨ ਕਰਨਗੇ ਪੱਲੇ ਤਾਂਡੇ ਲਾਗੀ। ਪੱਲੇ ਦੀ ਰਸਮ ਤੋਂ ਬਾਅਦ ਜਿਹੜਾ ਅਸਲੀ ਮੇਨ ਹਿੱਸਾ ਹੈ ਉਹ ਹੈ ਲਾਵਾਂ ਦਾ। ਲਾਵਾਂ ਇਜ਼ ਨਾਟ ਏ ਕਲਚਰਲ ਔਰ ਟ੍ਰੈਡੀਸ਼ਨਲ ਸੈਰੇਮਨੀ, ਇਟਸ ਏ ਸਪਿਰਚੁਅਲ ਸੈਰੇਮਨੀ। ਐਂਡ ਲਿਟਲ ਡਿਸਕ੍ਰਿਪਸ਼ਨ ਅਬਾਊਟ ਦ ਲਾਵਾਂ ਇਜ਼, ਇਟ ਇਜ਼ ਕੰਪੋਜ਼ਡ ਬਾਏ ਅਵਰ ਫੋਰਥ ਗੁਰੂ, ਗੁਰੂ ਰਾਮਦਾਸ ਜੀ, ਐਂਡ ਇਟਸ ਇਨ ਸੂਹੀ ਰਾਗ ਐਂਡ ਇਟਸ ਔਨ 774 ਅੰਗ ਆਫ ਗੁਰੂ ਗ੍ਰੰਥ ਸਾਹਿਬ ਜੀ। ਬਾਕੀ ਦੇ ਡੀਟੇਲਸ ਆਪ ਜਿਨ੍ਹਾਂ ਭਾਈ ਨਵਨੀਤ ਸਿੰਘ ਜੀ ਸ਼ੇਅਰ ਕਰਨਗੇ। ਆਪ ਖੜੇ ਹੋ ਕੇ ਲਾਵਾਂ ਲੈ ਸਕਦੇ ਹੋ ਜਾਂ ਬੈਠ ਕੇ ਲੈ ਸਕਦੇ ਹੋ, ਦੋਨੋਂ ਹੀ ਮਰਿਆਦਾ ਦੇ ਤਹਿਤ ਠੀਕ ਹਨ। ਚਾਰ ਲਾਵਾਂ ਤੋਂ ਬਾਅਦ 6 ਪੁੜੀਆਂ ਨੰਦ ਸਾਹਿਬ ਜੀ ਦੀਆਂ ਅਤੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਰਦਾਸ ਤੇ ਹੁਕਮਨਾਮਾ ਦੇਖ ਤੇ ਫਿਰ ਬੱਚਿਆਂ ਨੂੰ ਸਰੋਪਾ ਦਿੱਤਾ ਜਾਏਗਾ। ਉਸ ਤੋਂ ਬਾਅਦ ਜਿਹੜਾ ਲਾਸਟ ਹੈ ਉਹ ਜਿਹੜੇ ਸਗਨ ਦੀ ਰਸਮ ਹੈ ਉਹ ਸਿਰਫ ਪੇਰੈਂਟਸ ਬੱਚੇ ਬੱਚੇ ਦੇ ਇੱਥੇ ਦੇਣਗੇ, ਬਾਕੀ ਦੀ ਜਿਹੜੀ ਸੰਗਤ ਹੈ ਉਹ ਲੰਗਰ ਹਾਲ ਦੇ ਵਿੱਚ ਜਾ ਕੇ ਡੈਜ਼ਿਗਨੇਟਿਡ ਏਰੀਆ ਵਿੱਚ ਹੀ ਜਾਣ ਕਰ ਸਕਣਗੇ। ਆਓ ਹੁਣ ਅਸੀਂ ਗੁਰੂ ਦੀ ਬਖਸ਼ਿਸ਼ ਲਈਏ ਅਤੇ ਆਰੰਭ ਕਰੀਏ, ਕੀਤਾ ਲੋੜੀਏ ਸੁਕਮ ਸੁਹਰ ਪੇ ਆਖੀਏ, ਕਾਰਜ ਦੇ ਸਵਾਰ ਸੱਚ ਪੇ ਸਾਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਿ ਸ੍ਰੀ ਅਕਾਲ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਪੱਲਾ ਪਕੜਾਉਣਗੇ, ਨਾਲ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਉਹ ਮੱਥਾ ਟੇਕ ਕੇ ਖੜੀ ਹੋ ਜਾਵੇ। ਲਾਵਾਂ ਦਾ ਪਾਠ ਉਹਨਾਂ ਨੇ ਇਹ ਸਰਵਣ ਕਰਨਾ ਹੈ ਖੜੇ ਹੋ ਕੇ। ਸੋ ਆਪ ਜੀ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਹੋ ਜਾਓ। ਆਪ ਜੀ ਵਡਭਾਗੀ ਹੋ ਜੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਆਗਿਆ ਲੈ ਕਰਕੇ ਅੱਜ ਆਪਣੇ ਗ੍ਰਿਸ਼ਤ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਹੋ। ਸਤਿਗੁਰੂ ਜੀ ਨੇ ਹਰ ਸਿੱਖ ਔਰ ਸਿੰਘਣੀ ਨੂੰ ਇਹ ਹੁਕਮ ਕੀਤਾ ਹੈ, ਜਦੋਂ ਵੀ ਗ੍ਰਿਸ਼ਤ ਧਰਮ ਦੇ ਬੰਧਨ ਵਿੱਚ ਬੱਝਣਾ ਹੈ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ, ਸੰਗਤ ਦੀ ਹਜ਼ੂਰੀ ਵਿੱਚ ਆ ਕਰਕੇ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਨੇ, ਉਹਨਾਂ ਦਾ ਪਾਠ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਹੈ, ਉਸ ਅਨੁਸਾਰ ਹੀ ਸਾਰਾ ਜੀਵਨ ਜਿਉਣਾ ਹੈ। ਕਿਉਂਕਿ ਇਹ ਲਾਵਾਂ ਦਾ ਪਾਠ ਸਿਰਫ ਇੱਕ ਰਸਮ ਨਹੀਂ ਕਿ ਆਪਾਂ ਨੇ ਆ ਕਰਕੇ ਆਨੰਦ ਕਾਰਜ ਦੀ ਰਸਮ ਕਰਨੀ ਹੈ, ਆਨੰਦ ਕਾਰਜ ਦੀ ਮਰਿਆਦਾ ਹੈ ਅਤੇ ਮਰਿਆਦਾ ਨੂੰ ਸਾਰੀ ਉਮਰ ਪਾਲਿਆ ਜਾਂਦਾ ਹੈ। ਰਸਮ ਸਿਰਫ ਕੁਝ ਘੜੀਆਂ ਦੀ ਹੁੰਦੀ ਹੈ, ਪਰ ਮਰਿਆਦਾ ਉਹਨਾਂ ਚਿਰ ਚੱਲਦੀ ਹੈ ਜਿੰਨਾ ਚਿਰ ਸਵਾਸ ਚੱਲਦੇ ਨੇ। ਸੋ ਇਸ ਕਰਕੇ ਮਰਿਆਦਾ ਹੈ। ਆਪ ਜੀ ਨੇ ਬੜੇ ਧਿਆਨ ਦੇ ਨਾਲ ਪਾਠ ਨੂੰ ਸਰਵਣ ਕਰਨਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਚਾਰ ਲਾਵਾਂ ਦੇ ਵਿੱਚ ਹਰ ਸਿੱਖ ਔਰ ਸਿੱਖਣੀ ਨੂੰ, ਹਰ ਔਰਤ ਔਰ ਮਰਦ ਨੂੰ ਇਹ ਸਮਝਾਇਆ ਹੈ ਕਿ ਜੀਵਨ ਦੇ ਹਰ ਪੜਾਅ 'ਤੇ ਬੈਰਾਗ ਵੀ ਆਏਗਾ, ਹਰਖ ਸੋਗ ਵੀ ਆਏਗਾ, ਜੰਮਣ ਮਰਨ ਵੀ ਆਏਗਾ, ਵਿਛੋੜਾ ਅਤੇ ਮਿਲਾਪ ਵੀ ਹੋਏਗਾ, ਪਰ ਜੀਵਨ ਦੇ ਹਰ ਪੜਾਅ 'ਤੇ ਹਰ ਮੋੜ 'ਤੇ ਜਿਸ ਕਿਸੇ ਨੇ ਵੀ ਗੁਰੂ ਸਾਹਿਬ ਜੀ ਦਾ ਪੱਲਾ ਪਕੜਿਆ, ਗੁਰੂ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਿਆ, ਉਹ ਹਰ ਪੜਾਅ ਨੂੰ ਪਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ, ਉਹਦੇ ਲਈ ਸਦਾ ਆਨੰਦ ਬਣਦਾ। ਆਨੰਦ ਦਾ ਕੋਈ ਵੀ ਵਿਪਰੀਤ ਸ਼ਬਦ ਨਹੀਂ, ਦੁੱਖ ਦਾ ਸੁੱਖ ਦਾ, ਸੁੱਖ ਦੇ ਨੂੰ ਦੁੱਖ ਵਿੱਚ ਬਦਲ ਜਾਂਦਾ, ਦੁੱਖ ਸੁੱਖ ਵਿੱਚ ਬਦਲ ਜਾਂਦਾ, ਪਰ ਆਨੰਦ ਦਾ ਬਦਲਾਅ ਕੋਈ ਨਹੀਂ। ਆਨੰਦ ਆਨੰਦ ਹੈ। ਉਹ ਮਾਹੌਲ ਦੁੱਖ ਦਾ ਹੋਵੇ ਉਹਦੇ ਵਿੱਚ ਵੀ ਮਨੁੱਖ ਨੂੰ ਆਨੰਦ ਬਣਿਆ ਰਹਿੰਦਾ, ਮਾਹੌਲ ਸੁੱਖ ਦਾ ਵੀ ਹੋਵੇ ਉਹਦੇ ਵਿੱਚ ਵੀ ਬਣਿਆ ਰਹਿੰਦਾ। ਸੋ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਆਨੰਦਮਈ ਬਣਨ ਵਾਸਤੇ ਕਿਹਾ, ਦੁੱਖ ਸੁੱਖ ਆਉਂਦੇ ਜਾਂਦੇ ਨੇ। ਇਸ ਕਰਕੇ ਸਾਨੂੰ ਜ਼ਿੰਦਗੀ ਦੇ ਮੁੱਖ ਪੜਾਅ 'ਤੇ ਕਿਹਾ ਗਿਆ ਵੀ ਆਨੰਦ ਕਾਰਜ ਦੀ ਮਰਿਆਦਾ ਵਿੱਚ ਆ ਕੇ ਆਨੰਦ ਸਦੀਵੀ ਕਿਵੇਂ ਪ੍ਰਾਪਤ ਹੋਵੇ ਅਸੀਂ ਸਿੱਖਣਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ, ਤੁਸੀਂ ਬੜੇ ਧਿਆਨ ਨਾਲ ਸੁਣਨਾ ਹੈ। ਜਦੋਂ ਵੀ ਪਹਿਲੀ ਲਾਂ ਸਮਾਪਤ ਹੋਏਗੀ, ਮੈਂ ਇਹ ਪੜ੍ਹਾਂਗਾ, ਪਹਿਲੀ ਲਾਂ, ਦੂਸਰੀ ਲਾਂ, ਤੀਸਰੀ ਲਾਂ, ਇਸ ਤਰ੍ਹਾਂ ਹਰ ਲਾਂ ਜਦੋਂ ਸਮਾਪਤ ਹੋਏਗੀ ਤੁਸੀਂ ਮੱਥਾ ਟੇਕਣਾ ਹੈ। ਮੱਥਾ ਟੇਕ ਕੇ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ, ਆਹਿਸਤਾ ਆਹਿਸਤਾ ਫਿਰ ਮੱਥਾ ਟੇਕ ਕੇ ਅਗਲੀ ਲਾਂ ਸੁਣਨ ਵਾਸਤੇ ਖੜ੍ਹੇ ਹੋ ਜਾਣਾ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ, ਹਰ ਲਾਂ 'ਤੇ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ, ਮੱਥਾ ਟੇਕ ਕੇ ਅਗਲੀ ਲਾਂ ਸੁਣਨ ਵਾਸਤੇ ਖੜ੍ਹੇ ਹੋ ਜਾਣਾ। ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਸ਼ਾਂਤੀ ਦਾ ਦਾਨ ਬਖਸ਼ਿਸ਼ ਕਰਕੇ ਪਿਆਰ ਦੇ ਨਾਲ ਆਪੋ ਆਪਣੀ ਥਾਂ 'ਤੇ ਬੈਠ ਕੇ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਮਾਨਣੀਆਂ ਹਨ। ਆਓ ਹੁਣ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰਾਂਗੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸਿੰਘਾਂ ਦੇ ਅੱਗੇ ਬੇਨਤੀ ਕਰਨੀ ਹੈ ਕਿ ਜਿੱਦਾਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਘਰ ਦੀ ਨਵੀਂ ਇਮਾਰਤ ਬਣਨ ਜਾ ਰਹੀ ਹੈ ਔਰ ਆਲਰੇਡੀ ਪ੍ਰੋਗਰੈਸ ਵਿੱਚ ਹੈ, ਸੋ ਜੋ ਵੀ ਆਪ ਦਸਵੰਤ ਕਰਨਾ ਚਾਹੋ ਗੁਰੂ ਘਰ ਦੀ ਇਮਾਰਤ ਦੇ ਵਾਸਤੇ, ਇਹ ਵਿਲ ਬੀ ਐਪਰੀਸ਼ੀਏਟਿਡ। ਜਿੰਨਾ ਵੀ ਤੁਹਾਡੇ ਕੋਲ ਹੈ 50, 100, 500, 1000 ਜੋ ਵੀ ਤੁਸੀਂ ਕਰ ਸਕਦੇ ਹੋ, ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੋ ਹੈ ਆਪ ਸਭ ਜੀ ਦੀ ਸੇਵਾ ਥਾਂ ਪਾਣਗੇ ਔਰ ਰਾਗੀ ਸੰਘ ਕੀਰਤਨ ਕਰਨਗੇ। ਸਤਿਗੁਰ ਕੀ ਸੇਵਾ ਸਫਲ ਹੈ ਸੋ ਕੋ ਕਰੇ ਚਿਤ ਲਾਏ, ਔਰ ਉਹਦੀ ਸੈਪਰੇਟ ਰਸੀਦ ਕੱਟੀ ਜਾਏਗੀ ਫੋਰ ਬਿਲਡਿੰਗ ਫੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਵਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ।

ਕਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਉੱਠ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਆਪ ਜੀ ਕਾ ਪਾਵਨ ਪਵਿੱਤਰ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਜਸਦੀਪ ਸਿੰਘ ਸਪੁੱਤਰ ਸਰਦਾਰ ਬਲਰਾਜ ਸਿੰਘ ਸੇਖੋਂ ਬੀਬੀ ਦਲਵਿੰਦਰ ਕੌਰ ਗਿੱਲ ਅਤੇ ਬੱਚੀ ਸੁਪਿੰਦਰਜੀਤ ਕੌਰ ਸੁਪੁੱਤਰੀ ਸਰਦਾਰ ਤਰਸੇਮ ਸਿੰਘ ਬੀਬੀ ਰਾਜਵਿੰਦਰ ਕੌਰ ਪੋਤਰੀ ਸਰਦਾਰ ਗੁਰਦਿਆਲ ਸਿੰਘ ਬੀਬੀ ਮਨਜੀਤ ਕੌਰ ਸੱਚੇ ਪਾਤਸ਼ਾਹ ਜੀ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਗਰੀਬ ਨਵਾਜ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦਿਆਂ ਸੁਭਾਗ ਜੋੜੀ ਪਾਸੋਂ ਆਪ ਜੀ ਕੀਆਂ ਪ੍ਰਕਰਮਾ ਕਰਦਿਆਂ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰਦੇ ਨੇ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਕੇ ਨਵਾਜਣਾ ਗ੍ਰਿਸ਼ਤ ਧਰਮ ਦੇ ਅੰਦਰ ਗਰੀਬ ਨਵਾਜ ਸਦਾ ਆਪ ਜੀ ਨੇ ਆਪਣੀ ਰਹਿਨੁਮਾਈ ਬਖਸ਼ਿਸ਼ ਤੇ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਦੋਹਾਂ ਪਰਿਵਾਰਾਂ ਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨਾ ਸਤਿਗੁਰੂ ਜੀ ਰਹਿਮਤ ਕਰਨੀ ਇਸ ਖੁਸ਼ੀਆਂ ਭਰੇ ਮੌਕੇ ਆਪ ਜੀ ਨੂੰ ਸੁੰਦਰ ਪੁਸ਼ਾ ਕੇ ਭੇਟਾ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਬੇਅੰਤ ਮਾਇਆ ਭੇਟਾ ਅਰਦਾਸ ਕਰਵਾਈ ਸਤਿਗੁਰੂ ਜੀ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਮੂਹ ਸੰਗਤ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ ਕਿਰਪਾ ਰੱਖਣੀ ਸਤਿਗੁਰੂ ਜੀ ਇਸ ਵਕਤ ਆਪ ਜੀ ਕਿਰਪਾ ਕਰੋ ਦਾਰਾਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਆਪਣੇ ਭਾਈ ਸਾਹਿਬ ਗਿਆਨੀ ਨਵਨੀਤ ਸਿੰਘ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਬੱਚਿਆਂ ਨੂੰ ਸਰੋਪਾ ਦੇਣਗੇ। ਆਪ ਜੀ ਨੂੰ ਰਿਕੁਐਸਟ ਹੈ ਕਿ ਆਪ ਦੋਨੋਂ ਖੜੇ ਹੋ ਕੇ ਸਰੋਪਾ ਲਓ ਜੀ।

So Guru Sahib ji da kotan kotan dhanwad jinnah ne Guru Sahib di kripa karke sara anand kare di rasam jadi theek thak sari sampann ho gayi hai. Dono hi parivaran nu sanu se prabandhak committee ate sanu se gurdwara de sare staff di tarfo bahut vadhaiyan hon ji. Aur meri ta sirf tuhanu ikko hi request kar lo ya binti kar lo ya tusi dono bacche bahut smart hai gaya tuhanu koi khas advice di lod nahi hai, but only my suggestion is our guru is our central point of our life. So tode tusi navi life start kar rahe hain, tode life de vich ups and downs aayenge, and that's part of life. That's a practical life. Aur je assi sanu koi dukh aanda hai ਤਾਂ ਅਸੀਂ ਗੁਰੂ ਕੋਲ ਆ ਕੇ ਅਰਦਾਸ ਕਰਨੀ ਹੈ. ਜੇ ਅਸੀਂ ਕੋਈ ਚੀਜ਼ ਮੰਗਣੀ ਹੈ ਅਸੀਂ ਗੁਰੂ ਕੋਲ ਆ ਕੇ ਅਰਦਾਸ ਕਰਨੀ ਹੈ. ਅਗਰ ਸਾਨੂੰ ਗੁਰੂ ਦਿੰਦਾ ਹੈ ਸਾਡੀ ਅਰਦਾਸ ਪੂਰੀ ਕਰਦੇ ਹੈ ਤਾਂ ਅਸੀਂ ਗੁਰੂ ਕੋਲ ਆ ਕੇ ਸ਼ੁਕਰਾਨਾ ਕਰਨਾ ਹੈ. ਸੋ ਗੁਰੂ ਇਜ਼ ਅਵਰ ਸੈਂਟਰਲ ਪੁਆਇੰਟ ਫੋਰ ਅਵਰ ਲਾਈਫ ਫਰੋਮ ਦ ਡੇ ਵਨ ਵੀ ਬੋਰਨ ਟੂ ਦ ਡੇ ਵੀ ਡਨ ਵੀ ਡਾਈ. ਸੋ ਦਿਸ ਇਜ਼ ਐਵਰੀਥਿੰਗ. ਸੋ ਮੇਰਾ ਤਾਂ ਸਿਰਫ ਇਹੀ ਕਰਦਾ ਹੈ ਕਿ ਨਾਲੇ ਯੂ ਗੈਸ ਆਰ ਵੈਰੀ ਇੰਟੈਲੀਜੈਂਟ. You are now on your own feet. Hun tusi dona ne milke seva karni hai ikatthe hoke te seva groups join karo. Sade guru ghar vich seva daran di bahut lod hegi hai te nale jo vi todi expertise hai give back to the community. Jo vi todi expertise hai

ਵਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਜੁਗੋ ਜੁਗ ਅਟਲ ਤੰਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਹ ਸਾਧ ਸੰਗਤ ਜੀਓ ਆਹ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਹਨੇ ਆਪ ਹੀ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਵਣ ਪਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ, ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਹਨਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ਬਦ ਸ਼ੁਰੂ ਕਰਨਾ ਹੈ। ਸੋ ਉਹ ਕਰੀ ਬੈਠੇ, ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਚੁੱਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ। ਸਾਰਿਆਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰਨ ਕਹਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪੂਨੇ ਵਾਲੇ, ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ, ਉਹ ਹੈ ਜੀ ਬਿਸਰ ਗਈ ਸਭ ਤਾਤ ਪਰਾਈ ਪਹਿਲਾਂ। ਦੂਜਾ ਹੈ ਜੀ ਜਾਜਾਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ। ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ ਸੰਤ ਜਾਮ ਹਰ ਜਸਾ ਗਾਇਓ, ਬੜਾ ਸੌਖਾ ਅਤੇ ਛੋਟਾ ਸ਼ਬਦ ਹੈ। ਅੱਗੇ ਮੈਂ ਜਾਣ ਕੇ ਤਾਂ ਆਪ ਨੂੰ ਦੱਸ ਰਿਹਾ, ਮੈਂ ਅਗਲਾ ਨਹੀਂ ਸੁੱਖ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ। ਚੌਥਾ ਹੈ ਜੀ ਮਾਲੀ ਗੌੜਾ ਦਾ ਸਭ ਹੈ ਘੱਟ ਆਮ ਬੋਲੈ ਉਹ, ਅਤੇ ਜੇ ਸਮਾਂ ਹੋਇਆ ਤਾਂ ਬਸੰਤ ਕੀ ਰਾਗ ਦਾ ਕੀਰਤਨ ਕਰਨਗੇ, ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ। ਆਓ ਆਪਾਂ ਨੂੰ ਪਰਸੋਂ 8:00 ਕੁਛ ਮਿੰਟ ਤੱਕ 2-4 ਮਿੰਟ ਤੱਕ ਕੀਰਤਨ ਸਰਵਣ ਕਰੀਏ ਜੀ, ਦੂਜੀ ਬਖਸ਼ਾਂ ਲਈਏ। ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਤੋਂ ਸ਼ੁਰੂ ਹੋ ਜਾਣਾ 2 ਵਜੇ ਤੱਕ। ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ, ਬੈਠ ਕੇ ਸਰਵਣ ਕਰੋ ਕੀਰਤਨ ਰਾਗਾਂ ਅਨੁਸਾਰ। ਆਓ ਹੁਣ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਲਾਵਲ ਮਹੱਲਾ ਪੰਜਵਾਂ, ਸਦਾ ਸਦਾ ਜਪੀਏ ਪ੍ਰਭ ਨਾਮ। ਜਰਾ ਮਰਾ ਕਛ ਦੁੱਖ ਨਾ ਵਿਆਪੇ, ਆਗੇ ਦਰਗਹਿ ਪੂਰਨ ਕਾਮ ਰਹਾਓ। ਆਪ ਤਿਆਗ ਭਰੀਏ ਨਿਤ ਸਰਨੀ, ਗੁਰ ਤੇ ਪਾਈਏ ਇਹੋ ਨਿਧਾਨ। ਜਨਮ ਮਰਨ ਕੀ ਕਟੀਏ ਫਾਸੀ, ਸਾਚੀ ਦਰਗੇ ਕਾ ਨਿਸ਼ਾਨ। ਜੋ ਤੁਮ ਕਰੋ ਸੋਈ ਪਲ ਮਾਨੋ, ਮਨ ਤੇ ਝੂਟੇ ਸਗਲ ਗੁਮਾਨ। ਕਹੋ ਨਾਨਕ ਤਾ ਕੀ ਸਰਣ ਆਈ, ਜਾ ਕਾ ਕੀਆ ਸਗਲ ਜਹਾਨ। ਬਲਾਵਲ ਮਹੱਲਾ ਪੰਜਵਾਂ, ਤਨ ਮਨ ਅੰਤਰ ਪ੍ਰਵਾਹੀ, ਹਰ ਗੁਣ ਗਾਵਤ ਪਰਉਪਕਾਰ। ਨਿਤ ਸਿਰਸਨਾ ਕਾ ਮੂਲ ਕਿਛ ਨਾਹੀ, ਰਹੋ ਕੁਲ ਸਮੂਹ ਉਦਰੇ ਖਿਨ ਬੀਤਰ। ਜਨਮ ਜਨਮ ਕੀ ਮੱਲਾਹੀ, ਸਿਮਰ ਸਵਾਮੀ ਸਿਮਰ ਸਵਾਮੀ ਪ੍ਰਵੇ ਆਪਣਾ ਅਨੰਤ ਸੇਤੀ ਵਿਖਿਆ ਬਨਗਾਹੀ। ਚਰਨ ਪ੍ਰਭੂ ਕੇ ਬੋਹਿਤ ਪਾਏ, ਭਵ ਸਾਗਰ ਭਾਰ ਪਰਾਹੀ। ਸੰਤ ਸਿਵਕ ਭਗਤ ਹਰਤਾ ਕੇ, ਨਾਨਕ ਮਨ ਲਾਗਾ ਹੈ ਤਾਹੀ। ਬਲਾਵਲ ਮਹੱਲਾ ਪੰਜਵਾਂ, ਧੀਰਿਓ ਦੇਖ ਤੁਮਾਰੇ ਰੰਗਾ, ਤੁਮ ਹੀ ਸਵਾਮੀ ਅੰਤਰ ਜਾਮੀ। ਤੂੰ ਹੀ ਵਸੇ ਸਾਧ ਕੇ ਸੰਗਾ, ਰਹੋ ਖਿਨਮੇ ਥਾਪਨ ਵਾਜੇ ਠਾਕਰ ਕੀ। ਨੀਚ ਕੀਟ ਤੈ ਕਰੇ ਰਜੰਗਾ, ਕਬੂ ਨ ਬਿਸਰੇ ਹੀਏ ਮੋਰੇ ਤੇ। ਨਾਨਕ ਦਾਸ ਇਹੀ ਦਾਨ ਮੰਗਾ। ਬਲਾਵਲ ਮਹੱਲਾ ਪੰਜਵਾਂ, ਅਚੁੱਤ ਪੂਜਾ ਜੋਗ ਗੋਪਾਲ, ਮੰਤਨ ਅਰਪ ਰੱਖਿਓ ਹਰਿ ਆਗੇ। ਸਰਬ ਜੀਆ ਕਹਿ ਪ੍ਰਤਪਾਲ, ਰਹੋ ਸਰਨ ਸਮਰਥ ਖਤ ਸਰਦਾਤਾ। ਕਿਰਪਾ ਸਿੰਧ ਵਡੋ ਦਿਆਲ, ਕੰਠ ਲਾਏ ਰਾਖੇ ਆਪਣੇ ਕੋ, ਤਿਸ ਨੂੰ ਲਗੇ ਨ ਤਾਤੀ ਵਾਲ। ਦਾਮੋਦਰ ਦੀਨ ਦਿਆਲ ਸਵਾਮੀ, ਸਰਬ ਸੰਤ ਜਨਾ ਤਨ ਮਾਲ। ਨਾਨਕ ਜਾ ਕੇ ਦਰਸ ਪ੍ਰਭ ਮਾਂਗੇ, ਸੰਤ ਜਨਾ ਕੀ ਮਿਲੇ ਰਵਾਲ। ਬਲਾਵਲ ਮਹੱਲਾ ਪੰਜਵਾਂ, ਸਿਮਤ ਨਾਮ ਕੋਟ ਜਤਨ ਭਏ, ਸਾਧ ਸੰਗ ਮਿਲ ਹਰ ਗੁਣ ਗਾਏ। ਜਮਦੂਤਨ ਕੋ ਤਰਾਸ ਆਹੇ, ਰਹਾਉ ਚੇਤੇ ਪੁਨ ਚਰਨ ਸੇ ਕੀਨੇ। ਮੰਤਨ ਪ੍ਰਭ ਕੇ ਚਰਨ ਗਹੇ, ਆਵਣ ਜਾਣੇ ਭਰਮ ਭਉ ਨਾਠਾ। ਜਨਮ ਜਨਮ ਕੇ ਕਿਲ ਬਿਖ ਦਹੇ, ਨਿਰਭਉ ਹੋ ਭਜੋ ਜਗਦੀਸੇ। ਇਹ ਪਦਾਰਥ ਬੜ ਭਾਗ ਲਹੇ, ਕਰ ਕਿਰਪਾ ਪੂਰਨ ਪ੍ਰਭ ਦਾਤੇ। ਨਿਰਮਲ ਜਿਸ ਨਾਨਕ ਦਾਸ ਕਹੇ। ਬਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ। ਸੁਲਹੀ ਹੋਆ ਪੂਆ ਨਾ ਪਾਕ, ਰਹੋ ਕਾਟ ਕੁਠਾਰ ਕਸਮ ਕਾਟਿਆ। ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਿਤ ਪਚਿਆ। ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੁ ਨਾ ਰਿਹੋ। ਸੋ ਛੱਡ ਗਿਆ ਸਭ

ਭਾਈ ਸਾਕ ਕਹੋ ਨਾਨਕ ਪ੍ਰਭ ਲਿਹਾਰੀ ਜਿਨ ਜਨ ਕਾ ਕੀ ਨੋ ਪੂਰਨ ਬਾਕ। ਬਲਾਵਲ ਮਹੱਲਾ ਪੰਜਵਾਂ ਪੂਰੇ ਗੁਲਕੀ ਪੂਰੀ ਸੇਵ ਆਪੇ ਆਪ ਵਰਤੇ ਸਵਾਮੀ ਕਾਰਜ ਰਸ ਕੀਆ ਗੁਰਦੇਵ ਰਹੋ। ਆਦ ਮਦ ਪ੍ਰਭ ਅੰਤ ਸੁਆਮੀ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸਿਵ ਕੀ ਆਪੇ ਰਾਖੇ ਪ੍ਰਭ ਮੇਰੇ ਕੋ ਬੜ ਪ੍ਰਤਾਪ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਬਸਕੀ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪ ਨਿਰਮਲ ਮੰਤ ਬਲਾਵਲ ਮਹੱਲਾ ਪੰਜਵਾਂ ਤਾਪ ਭਾਪ ਤੇ ਰਾਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹੋ। ਕਰ ਕਿਰਪਾ ਹਸਤ ਪ੍ਰਭ ਦੀ ਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਵਿੰਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਪੁਜੀ ਮੰਤਨ ਸਚ ਤ੍ਰਾਪ। ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਬਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ। ਬਲਾਵਲ ਮਹੱਲਾ ਪੰਜਵਾਂ ਜਿਸ ਤੇ ਉਪਜੈ ਤਿਸੇ ਪਛਾਣ ਪਾਰ ਭਰਮ ਪਰਮੇਸ਼ਰ ਧਾਇਆ ਕੁਸਲ ਖੇਮ ਹੋਏ ਕਲਿਆਣ ਰਹੋ। ਗੁਰਪੂਰਾ ਭੇਟਿਓ ਬੜ ਭਾਗੀ ਅੰਤਰਜਾਮੀ ਗੁਰਪੂਰਾ ਭੇਟਿਓ ਬੜ ਭਾਗੀ ਅੰਤਰਜਾਮੀ ਸੁਖੜ ਸਜਾਨ ਹੱਥ ਦੇ ਰਾਖੇ ਕਰੇ ਆਪਣੇ ਬੜ ਸਮਰਥ ਨਿਮਾਣਿਆਂ ਕੋ ਮਾਨ। ਭਰਮ ਪੈ ਬਿਨਸ ਗਏ ਖਨ ਭੀਤਰ ਅੰਧਕਾਰ ਪ੍ਰਗਟੇ ਚਾਨਾਨ ਸਾਸ ਸਾਸ ਆਰਾਧੇ ਨਾਨਕ ਸਦਾ ਸਦਾ ਜਾਈਏ ਕੁਰਬਾਨ। ਬਲਾਵਲ ਮਹੱਲਾ ਪੰਜਵਾਂ ਦੋਵੇਂ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹੋ। ਹਰ ਹਰ ਨਾਮ ਜਪ ਸੁਖ ਸਹਿਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਏ ਜਨਮ ਮਰਨ ਕੀ ਮਿਟੇ ਵਸੂਰੇ। ਭਰਮ ਪੈ ਧਰੇ ਛੂਟੇ ਪੈ ਜਮਕੇ ਘਟ ਘਟ ਰਹੇ ਏਕ ਰਿਹਾ ਪਰ ਪੂਰੇ ਨਾਨਕ ਸਨ ਭਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ। ਬਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖ ਦੋਖ ਨਸੇ ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਵਸੇ ਰਹੋ। ਪ੍ਰੀਤਮ ਪ੍ਰਾਣ ਅਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਧ ਸਾਧ ਪ੍ਰਭ ਤੁਰੇ ਚਿਤਾਰੀ। ਕਿਰਪਾ ਨਿਤ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਿਤ ਪਾਲਾ ਆਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ। ਬਲਾਵਲ ਮਹੱਲਾ ਪੰਜਵਾਂ ਤਨ ਮਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਕੀਨੋ ਕਰਤ ਵਿਕਾਰ ਨਿਸ ਭੋਰ ਪਿਆ ਰਹਾਉ। ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖਦੰਤਾ ਕਸਕੀਨ ਗਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਹੀਂ ਭਰੀ ਦਿਆ। ਮਹਾਂ ਵਿਕਾਰ ਘੋਰ ਦੁਖ ਸਾਗਰ ਤਿਸ ਮੈਂ ਪ੍ਰਾਣੀ ਗਲਤ ਪਿਆ ਸਨ ਭਰੇ ਨਾਨਕ ਸਵਾਮੀ ਕੀ ਬਾਹਾਂ ਪਕੜ ਪ੍ਰਭ ਕਾਢ ਲਿਆ। ਬਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚਖ ਮਾਰਤ ਕੁਸਲ ਪਿਆ ਮੇਰੇ ਭਾਈ ਮੀਤ ਰਹਾਉ। ਗਈ ਵਿਆਦ ਉਪਾਦ ਸਵਨਾਸੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖ ਔਰ ਆਨੰਦ ਕਨੇਰੇ ਪ੍ਰੀਤਮ ਨਾਮ ਹਿਰਦੇ ਉਰਹਾਰ। ਜਿਉ ਪਿੰਡ ਤਨ ਰਾਜ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ ਕੋ ਰੱਖ ਨਾਰਾ ਨਾਨਕ ਦਾਸ ਸਦਾ ਹੈ ਚੇਰਾ। ਬਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਭਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ। ਜਿਸਕੇ ਜੀ ਤਿਨ ਕੀਏ ਸੁਖਾਲੇ ਭਗਤ ਜਿਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਉਪਰ ਕਰਤੇ ਮਾਣ। ਭਈ ਮਿਤਰਾਈ ਮਿਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਛਾਣ ਸੂਖ ਸਹਿਜ ਆਨੰਦ ਕਨੇਰੇ ਨਾਨਕ ਜੀ ਵੇ ਹਰ ਗੁਣੈ ਵਖਾਣ। ਬਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਕਹਿ ਕਿਰਪਾਲ ਕਰ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ। ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲ ਭਏ ਰਾਵਾਲ ਕੰਠ ਲਾਏ ਰਾਖੇ ਜਨ ਉਪਰ ਉਧਰ ਲੀਏ ਲਾਇ ਆਪਣੇ ਪਾਲ। ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਪ੍ਰਭ ਭਏ ਨਿਹਾਲ। ਬਲਾਵਲ ਮਹੱਲਾ ਪੰਜਵਾਂ ਮੂਡਾਲਨ ਸਿਉ ਪ੍ਰੀਤ ਬਣੀ ਰਹੋ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਚਤਨੀ। ਦਿਨ ਸਰੈਨ ਮੈਨ ਮਹਾਂਵਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸ਼ਾਮ ਸੁੰਦਰ ਕੋ ਕਥ ਕਥਾ ਜਾ ਕੀ ਬਾਤ ਸੁਣੀ ਜਨ ਨਾਨਕ ਦਾ ਸਰਦਾਸ ਕਹੀਐ ਤਾਂ ਮੋਹ ਕਰੋ ਕਿਰਪਾ ਠਾਕੁਰੇ ਆਪਣੀ। ਬਲਾਵਲ ਮਹੱਲਾ ਪੰਜਵਾਂ
ਹਰ ਕੇ ਚਰਨ ਜਪ ਜਾਉ ਕਰਵਾਣ ਗੁਰ ਮੇਰਾ ਪਰ ਬ੍ਰਹਮ ਪਰਮੇਸ਼ਰ ਤਾ ਕੇ ਹਿਰਦੇ ਤਰ ਮਨ ਧਿਆਨ ਰਹਾਉ ਸਿਮਰ ਸਿਮਰ ਸਿਮਰ ਸਮੁਦਾ ਕਾ ਜਾ ਕਾ ਕੀਆ ਸਗਲ ਜਹਾਂ ਰਸਨਾ ਰਵੋ ਏਕ ਨਾਰਾਇਣ ਸਾਚੀ ਦਰਗਹਿ ਪਾਵੋ ਮਾਣ ਸਾਧੂ ਸੰਗ ਪ੍ਰਾਪਤ ਜਾ ਕੋ ਤਿਨ ਹੀ ਪਾਇਆ ਇਹੋ ਨਦਾਨ ਗਾਵੋ ਗੁਣ ਕੀਰਤਨ ਨਿਤ ਸਵਾਮੀ ਕਰ ਕਿਰਪਾ ਨਾਨਕ ਦੀਜੇ ਦਾਨ ਬਲਾਵਲ ਮਹੱਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸਰਣ ਜੈ ਜੈ ਕਾਰ ਹੋਆ ਜਗੇ ਅੰਦਰ ਪਾਰ ਬ੍ਰਹਮੇਰ ਉਤਾਰਨ ਤਰਨ ਰਹੋ ਵਿਸ਼ੰਭਰ ਪੂਰਨ ਸੁਖਦਾਤਾ ਸਗਲ ਸਮੱਗਰੀ ਪੋਖਣ ਭਰਨ ਥਾਨ ਥਨ ਅੰਤਰ ਸਰਵ ਨਿਰੰਤਰ ਬਲਬਲ ਜਾਈ ਹਰ ਕੈ ਚਰਨ ਜੀ ਜੁਗਤ ਬਸ ਮੇਰੇ ਸਾਮੀ ਸਰਬ ਸਿੱਧ ਤੁਮ ਕਾਰਣ ਕਰਨ ਆਦਿ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਅੱਠਵਾਂ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ ਈਗੇ ਨਿਰਗੁਣ ਉਗੇ ਸਰਗੁਣ ਕੇਰ ਕਰਤ ਵਿੱਚ ਸਵਾਮੀ ਮੇਰਾ ਰਹਾਉ ਨਗਰ ਮੈਂ ਆਪ ਬਾਹਰ ਪੁਨੇ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹ ਕਹ ਠਾਕਰ ਕਹ ਕਹ ਚੇਰਾ ਜਾ ਕੋ ਦਰਾਉ ਭਜੋ ਬਲਵੰਚਾ ਜੈ ਜੈ ਭੇਖੋ ਤੈ ਤੈ ਨੇਰਾ ਸਾਧ ਬੂਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਲਾਵਲ ਮਹੱਲਾ ਪੰਜਵਾਂ ਤੂੰ ਸਮਰੱਥ ਕਾਰਨ ਕਰਨ ਢਾਕਨ ਟਾਕੋ ਗੋਵਿੰਦ ਗੁਰ ਮੇਰੇ ਮੋਹ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀ ਨਿਸ ਤੁਮ ਜਾਣਿਓ ਪੇਖੋ ਠੌਰ ਨਾਹੀਂ ਕਿਛ ਢੀਟ ਮੁਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾਤੇ ਰੋ ਨਾਮ ਹਰਣ ਹਮਰੋ ਸੁਹਾਓ ਸਦਾ ਸਦ ਭੂਲਣ ਤੁਮਰੋ ਬਿਰਧ ਪਥਿਤ ਉਧਰਣ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹਿ ਕਰੋ ਸੰਤਾ ਚਰਨ ਹਮਾਰੋ ਮਾਥਾ ਨੈਣ ਦਰਤਨ ਧੂਰ ਪਰੋ ਰਹੋ ਗੁਰ ਕੋ ਸ਼ਬਦ ਮੀਰੈ ਹੀ ਅਰੇ ਬਾਸੇ ਹਰਨਾਮਾ ਮਨ ਸੰਗ ਧਰੋ ਤਸਕਰ ਪੰਚਨ ਵਾਰੋ ਠਾਕਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਪਲਮਾਨੇ ਭਾਵਨ ਦੁਬਧਾ ਦੂਰ ਟਰੋ ਨਾਨਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਮੋਹ ਮੁਧਰੋ ਬਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹੋ ਜਲ ਕੀ ਟਹਿਲ ਸੰਭਾਕਣ ਜਨ ਸਿਉ ਉਠਤ ਬੈਠਤ ਜਨ ਕੇ ਸੰਗਾ ਜਨ ਚਰ ਚਰ ਚ ਮੁਖ ਬਾਦੇ ਲਾਗੀ ਐਸੀ ਪੂਰਨ ਅਨੰਤ ਤਰੰਗਾ ਜਨ ਭਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀ ਓ ਮਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਵਲ ਮਹੱਲਾ ਪੰਜਵਾਂ ਜਿਉ ਪਾਵੇ ਤੇ ਮੋਹ ਪ੍ਰਤ ਪਾਰ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਾਂ ਬਾਰਕ ਤੁਮ ਪਿਤਾ ਕਿਰਪਾਲ ਰਹੋ ਮੋਹ ਨਿਰਗੁਣ ਗੁਣ ਨਾਹੀਂ ਕੋਈ ਪਹੁੰਚ ਨਾ ਸਕੋ ਤੁਮਰੀ ਘਾਰ ਤੁਮਰੀ ਕਤਮ ਤੁਮ ਹੀ ਜਾਣੋ ਜੀਓ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸਵਾਮੀ ਅਨਬੋਧਤ ਹੀ ਜਾਣੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀ ਉਹਨਾਂ ਦਰ ਨਿਹਾਲ ਬਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਦਵਿਨ ਜੀਵਨ ਸਗਲ ਅਕਾਥ ਰਹੋ ਰੰਕ ਤੇ ਰਹੋ ਕਰਤ ਖਿਨ ਪੀਤਰ ਪ੍ਰਭ ਮੇਰੋ ਆਨਾਥ ਕੋ ਨਾਥ ਜਲਤ ਅਗਨ ਮੈਂ ਜਨ ਆਪ ਬਾਰੇ ਕਰ ਆਪਣੇ ਦੇਹ ਰਾਖੇ ਆਥ ਸੀਤਿਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਰਮ ਸਗਲੇ ਲਾਥ ਨਿਧ ਸਿੰਧਾ ਨਾਨਕ ਕਰ ਸੇਵਾ ਅਮਰ ਸਿਆਣਤ ਸਗਲ ਅਕਾਥ ਬੁਲਾਵਲ ਮਹੱਲਾ ਪੰਜਵਾਂ ਆਪਣੇ ਸੇਵੇ ਕੋ ਕਬਹੂ ਨਾ ਵਿਸਾਰੋ ਉਰਲਾ ਗੋ ਸਵਾਮੀ ਪ੍ਰਭ ਮੇਰੇ ਪੂਰ ਪ੍ਰੀਤ ਗੋਬਿੰਦ ਵਿਚਾਰੋ ਰਹਾਉ ਪਤਿਤ ਪਾਵਨ ਪ੍ਰਭ ਬਿਰਦ ਤਮਾਰੋ ਹਮਰਾ ਦੋ ਹਿਰਦੇ ਮਤ ਤਾਰੋ ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ ਹੋਮੇ ਪਟਲ ਕਿਰਪਾ ਕਰ ਜਾਰੋ ਜਲ ਬਿਹੂਨ ਕਤ ਜੀਵਨ ਦੁੱਧ ਬਿਨਾ ਰਹਿਤ ਕਤਬਾਰੋ ਜਨ ਨਾਨਕ ਪਿਆਸ ਚਰਨ ਕਮਲਣ ਕੀ ਪੇਖ ਦਰ ਸਵਾਮੀ ਸੁਖ ਸਾਰੋ ਬੁਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਪਿਆ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀਮੇਆ ਰਹੋ ਮਨ ਤਨ ਰਭ ਰਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਤੂਤ ਦੁਸ਼ਮਣ ਸਭ ਹੋਏ ਖਿਆ ਗੁਣ ਅਵਗੁਣ ਪ੍ਰਭ ਕਿਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਵਡਾਈ ਉਚਿਤ ਬਨਾਸੀ ਨਾਨਕਿਓ ਚਰੇ ਹਰ ਕੀ ਜੇ ਆ ਬੁਲਾਵਲ ਮਹੱਲਾ ਪੰਜਵਾਂ ਬਿਨ ਭੈ ਭਗਤੀ ਤਰਨ ਕੈਸੇ ਕਰੋ ਅਨੁਗ੍ਰਹਿ ਪਤਿਤ ਉਧਾਰਨ ਰਾਖ ਸੁਮਾਮੀ ਆਪ ਭਰੋਸੇ
रहाओ। सिमरन नहीं आवत फिट मदमावत, बिख्यारा तासवान जैसे, ओद बिहावत अधिक महावत, पाप कमावत बुढ़े ऐसे। सरन दुख भंजन पुरख निरंजन, साधु संग तरवण जैसे, केशव कलेश नास अगखंड, नानक जीवित दर्स दिसे। राग बलावल महला पंजमा, नो पदे कर नौमा, एक ओ अंकार सतगुर प्रसाद। आप मेर लाए जब ते शरण तुम्हारी आए, तब ते दुख गए रहो। ताज अभिमान और चिंत बरानी, साधा शरण पाए, जब जब नाम तुम्हारो प्रीतम तंते रोग खहे। महामुग्ध चिंत बरानी, साधा शरण पाए, जब जब नाम तुम्हारो प्रीतम तंते रोग खहे। महामुग्ध अजान अज्ञानी राखे थर दाए, पह नान गुर पूरा पेट्यो आवण जान रहे। बलावल महला पंजमा, जीवो नाम सुनी, जो सो प्रसन्न पय गुर पूरे, तब मेरी आसपुनी रहाओ। पीर गई बादी मन पीरा, मोह आनंद तुनी, उपज चौ मिरन प्रप्रीतम रहे न जाई किनी। अनेक भक्त अनेक जन तारे, सिमरै अनेक मुनि, अंधले टिक निर्धन धन पायो, प्रभ नानक अनेक गुनी। राग बुलावल महला पंजम, कर तेरमा पड़ताल, एक ओंकार सतगुर प्रसाद। मोहन नींद नावे हावे, हार कजर बस्तर पापी ने कीने, ओडीनी ओडीनी ओडीनी। कब कर आवेरी रहो, सरन सुहागन चरण सीस, तर लालन मोह मिलावो। कब कर आवेरी, सुनो सुहेरी, मिलन बात कहो सगरो अहम मटावो, तो कर ही लालन पावो। तब रस मंगल गुण सहेरी, तब रग मंगल गुण गावो, आनंद रूप ते आवो, नानक द्वारे आयो, तो मैं लालन पायोरी। मोहन रूप दिखावे, अब मो नींद सुहावे, सब मेरी दिखाव जानी, अब मैं सहज समानी। मीठी पिरी कहानी, मोह लालन पायोरी रहा, दूजा बलावल महला पंजमा। मोरी अहम जाए दर्शन पावथे, राचो नाथ ही सहाय संतना, अब चरण गहे रहो। आहे मन अवर न पावे, चरनावे चरनावे, उलझे अलम करंद कमल ज्यो। अंदस नहीं चाहे, एक हर लाहे, अन ते टूटिए, रिख ते छूटिए, मन हर रस फूटिए, संग साधु उल्टिए। अन नाही नाही रे, नानक प्रीत चरण चरण हे। राग बलावल महला नौमा, दो पदे को ओंकार सतगुर प्रसाद। दुख हरता हर नाम बछानो, जामल गन का जैसे, मृत मुक्त पहे जी जानो रहाओ। गज की त्रास मिटी छिनू, मैं जब ही नाम बखानो, नारद कहत संतरु बालक भजन महा लपटानो। अचल अमर निरपय पद पायो, जगत जहे हारानो, नानक कहत भक्त रक्षक हर निकट थाए तुम मानो। बलावल महला नौमा, हर के नाम बिना दुख पावे, भक्त बिना सहसा न चूके, गुर हे भेद बतावे रहो। कहां ब्यो तीर्थ बरत किए, राम शरण नहीं आवे, जोग जग ने फल ए माने, जो प्रभ जिस बिसरावे। मान मो दोनों को पर, हर गोविंद के गुण गावे, कह नानक के बिद को प्राणी, जीवन मुक्त कहावे। बलावल महला नौवा, जामै भजन राम को नाही, तह नर जन्म अकारथ खोया, जय राखो मन माही रहो। तीर्थ करे वर्त फुन राखे, न मनुआ बस जाको, निफल धर्म तह तुम मानो, साच कहत मैं जाखो। जैसे पाहन जल में राख्यो, पेते न तह पानी, तैसे ही तुम जय पछानो, भक्त हीन सो प्राणी। कल मैं मुक्त राम ते पावत, गुरजै भेद बतावे, कहो नानक सोई नर गरुआ, जो प्रभ के गुण गावे। बलावल अष्टपदियां महला पहला, घर दसवां, एक ओंकार सतगुर प्रसाद। निकट वसे देखे सब सोई, गुरमुख विरला बूझे कोई, बिन पै पइए भगत न होई, शब्द रते सदा सुख होई। ऐसा ज्ञान पदार्थ नाम, गुरमुख भाव सरस रस मान रहाओ। ज्ञान ज्ञान कथे सब कोई, कथ कथ बात करे दुख होई, कब कहने ते रहे न कोई, बिन रस राते मुक्त न होई। ज्ञान ध्यान सब गुरते होई, साची रहत सचा मन सोई, मनमुख कतनी है पर रहत न होई, नावो कूले थाओ न कोई।
ਮਨ ਮਾਇਆ ਬੰਧੋ ਸਰਜਾਲ ਘਟ ਘਟ ਪਿਆ ਭਰਿਓ ਬਿਖ ਨਾਲ ਜੋ ਆਂਜੇ ਚੋਦੀ ਸੇ ਕਾਲ ਕਾਰਜ ਸੀਧੋ ਹਿਰਦੇ ਸੰਭਾਲ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਮਨਮੁਖਿਆ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਆਣ ਅੰਧਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਚਲ ਕੁਛੋਤ ਬੇਦ ਪੁਕਾਰੇ ਭਗਤ ਸਰੋਤ ਸੁਣ ਸੁਣਵਾਨੇ ਵੇਖੇ ਜੋਤ ਸਾਚਰ ਸਿਮਤ ਨਾਮ ਦਿਣਮਾਵੰਗ ਗੁਰਮੁਖ ਸ਼ਾਂਤ ਉਤਮ ਕਾਰਾਮੰਗ ਮਨਮੁਖ ਜੋ ਨੀ ਦੁਖ ਸਹਾਮੰਗ ਬੰਧਨ ਤੂੰ ਟੇਕ ਨਾਮ ਬਸਾਵੰਗ ਮਨੇ ਨਾਮ ਸਚੇ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕੇ ਉਹ ਭਾਵੇ ਮਨ ਸੋਈ ਨਾਨਕ ਕਹੇ ਅਵਰ ਨਹੀਂ ਕੋਈ ਬਲਾਵਲ ਮਹੱਲਾ ਪਹਿਲਾ ਮਨ ਕਾ ਕਿਹਾ ਮਨਸਾ ਕਰੇ ਇਹ ਮਨ ਪਨ ਪਾਪ ਉਚਰੇ ਮਾਇਆ ਮਧਮਾ ਦੇ ਤ੍ਰਿਪਤ ਨਾ ਆਵੇ ਤ੍ਰਿਪਤ ਮੁਕਤ ਮਨਸਾ ਚਾ ਭਾਵੇ ਤਨ ਤਨ ਕਲਤ ਸਭ ਦੇ ਇੱਕ ਅਭਿਮਾਨਾ ਬੇਨਾ ਵੇ ਕਿਛ ਸੰਗ ਨਾ ਜਾਣਾ ਰਹੋ ਕੀਚੈ ਰਸ ਭੋ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਤਨ ਭਸਮੇ ਟੇਰੀ ਖਾਕੂ ਖਾ ਕਰ ਲੇ ਸਭ ਫੈਲ ਬਿਰ ਸ਼ਬਦੇ ਨਹੀਂ ਉਤਰੇ ਮੈਲ ਗੀਤ ਰਾਖਨ ਦਾਲ ਸਕੂਰੇ ਤ੍ਰਹਿਗਣ ਉਪਜੇ ਬਿਨਸੇ ਦੂਰੇ ਜਿਉਦੀ ਦੁਰਮਤ ਦਰਦ ਨ ਜਾਏ ਛੂਟੇ ਗੁਰਮੁਖ ਦਾਰੂ ਗੁਣ ਗਾਏ ਧੋਤੀ ਯੂਜਲ ਤਿਲ ਗਲ ਮਾਲਾ ਅੰਤਰ ਕੋਟ ਪੜੇ ਨਾਟਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਹੀਂ ਸੁਖ ਥੀਆ ਸੂਕਰ ਸਵਾਨ ਗਰਦਮ ਮਾਂਝਹਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰਤੇ ਮੂੰਹ ਫੇਰੇ ਤਿੰਨ ਚੋਨ ਪੁਆਈਏ ਬੰਧਨ ਬਾਧਿਆ ਆਈਏ ਜਾਈਏ ਗੁਰਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਿਰਥਾਰਥ ਸਾਚੀ ਦਰ ਕੇ ਪੂਛ ਨਾ ਹੋਏ ਮਾਨੇ ਹੁਕਮ ਸੀਜੇ ਦਰ ਸੋਏ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਣ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਭਏ ਨਾਸ ਰਹੇ ਤੀਤ ਜਾਣੇ ਸਭ ਤਿਸਕਾ ਤਨ ਮਨ ਅਰਪੇ ਹੈ ਜਿਸਕਾ ਨਾ ਹੋ ਆਵੇ ਨਾ ਹੋ ਜਾਏ ਨਾਨਕ ਸਾਚੇ ਸੱਚ ਸਮਾਏ ਬਲਾਵਲ ਮਹੱਲਾ ਤੀਜਾ ਅਸ਼ਟਪਦੀ ਘਰ ਦਸਣਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਜਾ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨਾਂ ਵੇ ਪਾਜ ਲਗ ਨਿਧਾਨ ਸਤਿਗੁਰ ਸੇਵ ਨਾਮ ਬਸੇ ਮਨ ਜੀਤ ਗੁਰ ਭੇਟੇ ਹਰ ਨਾਮ ਚਿਤਾਵੇ ਬਿਨਾਂ ਵੇ ਹੁਰ ਝੂਠ ਪ੍ਰੀਤ ਰਹਾਓ ਗੁਰ ਕਿਹਾ ਸੋ ਕਾਰ ਕਮਾਵੋ ਸ਼ਬਦ ਸ਼ੀਸ ਚੈਨ ਕਰ ਆਵੋ ਸਾਚੇ ਨਾਏ ਵਡਾਈ ਪਾਵੋ ਆਪ ਨ ਬੂਝੇ ਲੋਕ ਵਜਾਵੇ ਮਨ ਕਾ ਅੰਧਾ ਅੰਧ ਕਮਾਵੇ ਦਰ ਕਰ ਮੈਲ ਠਹਿਰ ਕੈਸੇ ਪਾਵੇ ਹਰ ਜੀਓ ਸੇਵੀਓ ਅੰਤਰ ਜਾਮੀ ਕਟਕਟੇ ਅੰਤਰ ਤਿਸ ਕੀ ਜੋ ਤੁਸਮਾਨੀ ਤਿਸ ਨਾਲ ਕੀਆ ਚੱਲੇ ਪਹਿਨਾਮੀ ਸਾਚਾ ਨਾਮ ਸਚੇ ਸ਼ਬਦ ਜਾਣੇ ਆਪੇ ਆਪ ਮਿਲੇ ਝੂਕੇ ਅਵਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਨੇ ਸਤਿਗੁਰ ਸੇਵੀਏ ਦੂਜੀ ਦੁਰਮਤ ਜਾਈ ਔਗਣ ਕਾਠ ਪਾਪਾ ਮਤ ਖਾਈ ਕੰਚਨ ਕਾਇਆ ਜੋਤ ਜੋਤ ਜੋਤੀ ਜੋਤ ਸਮਾਈ ਸਤਿਗੁਰ ਮਿਲੀਏ ਵੱਡੀ ਵਡਿਆਈ ਦੁੱਖ ਕਾਟੇ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਣੀ ਸਾਰ ਗੁਰਮਤਿ ਮਾਨਿਆ ਮੋਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰ ਸਾਧਾਰ ਬਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ ਗਿਆਰਮ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਅੰਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੇ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹਿਣ ਸਕੂ ਬਿਨ ਨਾਵੇਂ ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਓ ਏਕ ਗ੍ਰਿਓ ਦਸ ਜਾ ਰਹਿ ਜਾ ਕੇ ਇਨ ਤਸਕਰ ਪਚਨ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਨਮੁਖੇ ਅੰਦਰੇ ਖਬਰ ਨ ਪਈਆ ਕੰਚਨ ਕੋਟ ਬੋ ਮਾਣਕ ਭਰਿਆ ਜਾਗੇ ਗਿਆਨ ਤਤ ਲਿਬ ਲਈਆ ਤਸਕਰ ਹੇ ਰੂ ਆਏ ਲੁਕਾਨ ਕੇ ਗੁਰ ਕੇ ਸ਼ਬਦ ਪਕੜ ਬੰਧ ਪਈਆ ਹਰਾ ਨਾ ਪੋਤ ਮੋਹਿਤਾ ਕੇਵਟ ਸ਼ਬਦ ਗੁਰੂ ਪਾਰ ਲੰਘਈਆ ਜਮ ਜਗਾ ਧੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਰਤੇ ਅੰਤਨ ਰਈਆ ਗੁਰਮੁਖ ਮਨੁਆ ਇਕਤ ਕਰ ਆਵੇ ਮਿਲੋ ਗੋਪਾਲ ਨਿਸ਼ਾਨ ਵਜਈਆ ਨੈਨੀ ਦੇਖ ਦਰਸ ਮਨ ਤ੍ਰਿਪਤੇ ਸਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਾਮ ਗੋਪਾਲ ਰਵਈਆ ਤ੍ਰੈਗੁਣ ਮਾਇਆ ਮੋਹ ਬਿਆਪੇ ਤੁਰੀਆ ਗੁਣ ਹੈ ਗੁਰਮੁਖ ਲਈਆ ਏਕ ਦਿਖ ਸਭ ਸਮਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰੀਆ ਰਾਮ ਨਾਮ ਹੈ ਜੋਤ ਸਵਾਈ ਗੁਰਮੁਖੇ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਪਾਏ ਹਰ ਨਾਮ ਸੁਮਈਆ ਬਲਾਵਲ ਮਹੱਲਾ ਚੌਥਾ ਹਰ ਨਾਮ ਸੀਤ ਜਲ ਤਿਆਵੋ ਹਰ ਚੰਦਨ ਬਾਸ ਸੁਗੰਧ ਗੰਧਈਆ
मिल सत्संगत परम पद पाया मैं हिरण पलास संग वह रुहैया जग जगन आत जगदीश गुसैया सन परे से ही जन उभरे ज्यो प्रहलाद उधार समैया रहो भार उठारा मैं चंदन ही उत्तम चंदन निकसव चंदन हुईया साकत कूड़े ऊग सब कुए बन अभिमान पिछड़ दूर गैया हर गत मित करता है आपे जाने सब बिदहर आप बनैया जे सतगुर भेटे सो कंचन होवे ज्यो तुर लिखिया सो मिटे ना मटैया रतन पदार्थ गुरमुख पावे सागर भक्त भंडार खुलैया गुरचरनी इक सरदा उपजी मैं हर गुण कहते तृप्तन भैया परम बैराग नित नित हर ते आए मैं हर गुण कहते भावनी कहिया बार बार खिन खिन पल कहिया हर पार न पावे परे परैया सास्त वेद पुराण पुकारे धर्म करो खट कर्म दड़ैया मनमुख पाखंड भरम बिगूते लोभ लैर नाभ भार बुढ़ैया नाम जपो नामे गत गावो सिमर सातर नाम दड़ैया होमे जाए त निर्मल होवे गुरमुख परचे परम पद पैया एह जग वरन रूप सब तेरा जित लावे से कर्म कमैया नानक जंत बजाए बाजै जित तावे तित रहा चलैया बलावल महला चौथा गुरमुख अगम अगोचर त्याया हों बरबल सतगुर सतपुरखैया राम नाम मेरे प्राण वसाए सतगुर परसर नाम समैया जनकी ठेक कर नाम टकैया सतगुर की दर लागा जावा गुर कृपा ते हर दर लहिया रहो ए शरीर कर्म की ताती गुरमुख मत मत तत कढ़ैया लाल जवे हिर नाम परगास्या भांडे पौ पवे तितैया दासन दास दास होई रहीऐ जो जो नाम भगत ने जपैया मन बुद्ध अर्प धरो बुरे आगे गुर प्रसादी मैं कथ कथैया मनमुख माया मोह ब्यापे ए मन तृष्णा जल तखैया गुरमत नाम अमृत जल पाया अगन बुझी गुर शब्द बुझैया ਇਹ ਬਨ ਨਾਚੇ ਸਤਿਗੁਰੇ ਆ ਗਏ ਅਨੰਤ ਸ਼ਬਦ ਤੁਨ ਤੂਰ ਬਜਈਆ ਹਰ ਹਰ ਸਤ ਕਰੇ ਦਿਨ ਰਾਤੀ ਰਖ ਰਖ ਚਰਨ ਹਰਤਾਲ ਪੁਰਈਆ ਹਰ ਕੇ ਰੰਗ ਰਤਾ ਮਨ ਗਾਵੇ ਰਸਲ ਸਾਲ ਹਰ ਸ਼ਬਦ ਗਵਈਆ ਨਿਜ ਕਰ ਤਾਰ ਛੂਏ ਅੰਦਰ ਜਨ ਪੀਆ ਤਿਨ ਹੀ ਸੁਖ ਲਹੀਆ ਮਨ ਹਟ ਕਰਮ ਕਰੇ ਅਮਾਨੀ ਜਿਉ ਬਾਲਕ ਬਾਲੂ ਕਰ ਉਸਰੀਆ ਆਵੇ ਲਹਿਰ ਸਮੁੰਦ ਲਹਿਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ हर सर सागर हर है आपे एह जुग है सब खेल खलैया ज्यो जल तरंग जले समावे नानक आपे आ परमैया बलावल महला चौथा सतगुर परचे मन मुंदरा पाई गुर का शब्द तन भसम लड़ैया अमर पिंड भये साधु संग जन्म मरण दो मिट गईया मेरे मन सा संगत मिल रहीया कृपा करो मधुसूदन बाधो मैं खिन खिन साधु चरण भैया ਰਹਾਉ ਤਜੇ ਗ੍ਰਿਸਤ ਪਿਆ ਬਨਵਾਸੀ ਖਿਨਖ ਮਨੁਆ ਟਿਕੇ ਨਾ ਟਿਕਈਆ ਧਾਵਤ ਤਾਏ ਤੈ ਘਰ ਵੇ ਆਵੇ ਹਰ ਹਰ ਸਾਧੂ ਸਰਨ ਪਵਈਆ ਧੀਆ ਪੂਤ ਛੋੜ ਸਨਿਆਸੀ ਆਸਾ ਆਸਮਾਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਪੂਜੇ ਗੁਰ ਕੇ ਸ਼ਬਦ ਨਿਰਾਸ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮੈਂ ਦਹਿ ਦਿਸ ਉਪਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਵਣ ਕਰਈਆ ਪ੍ਰਪਵਨ ਕਰੇ ਪੂਜੇ ਨਈ ਤ੍ਰਿਸ਼ਨਾ ਮਿਲ ਸੰਗ ਸਾਧ ਦੇ ਕਰ ਲਈਆ ਆਸਣ ਸਿੱਧ ਸਿਖੈ ਬਹੁ ਤੇਰੇ ਮਨ ਮਾਂਗੈ ਰਿੱਧ ਸਿੱਧ ਚੇਟਕ ਚਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡ ਜੇਰ ਸੇ ਤਜ ਉਤਪਜ ਸਭ ਵਰਨ ਰੂਪ ਜੀ ਜੰਤ ਪਈਆ ਸਾਧੂ ਸਰਨ ਪਰੇ ਸੋ ਉਬਰੇ ਖੱਤਰੀ ਬ੍ਰਾਹਮਣ ਸੂਦ ਬੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਕਮੀਰ ਤਲੋਚਨ ਓ ਜਾਤ ਰਵਿਦਾਸ ਚਮਾਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਜੱਟਾ ਜੱਟ ਸਹਿਣ ਮਿਲੇ ਆਹਰ ਦੁਈਆ ਸੰਤ ਜਨਾ ਕੀ ਹਰ ਪੈ ਜਲ ਖਾਈ ਭਗਤ ਪਛਾਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਰਾਵਲ ਮਹੱਲਾ ਚੌਥਾ ਅੰਤਰ ਪਿਆ ਸੁਠੀ ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕ ਜਾਣੇ ਕੋ ਪੀਰ ਪਲਈਆ ਰਾਮ ਗੁਰਮੋਹਨ ਮੋਹ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਾਂ ਲੋਟ ਪੋਟ ਹੋਏ ਪਈਆ ਰਹੋ ਹਉ ਨਰਿਖਤ ਫਿਰੋ ਸਭ ਦੇਸ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਠ ਦਿਓ ਗੁਰੇ ਆ ਗਏ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ
ਕੋਈ ਆਣਾ ਦੇ ਸਾਦੇ ਪ੍ਰਭ ਕੇਰਾ ਦੇ ਅੰਤਰ ਮੰਥਨ ਮੀਠ ਲਗਈਆ ਮਸਤ ਕਾਠ ਦਿਓ ਝਰਨਾ ਤਲ ਜੋ ਹਰ ਪਮ ਮੇਲੇ ਮੇਲ ਮਲਈਆ ਚਲ ਚਲ ਸਕੀ ਅਮ ਪ੍ਰਭ ਪ੍ਰਬੋਧੋ ਮੁਣ ਕਾਮਣ ਕਰ ਕਰ ਪ੍ਰਭ ਲਈਆ ਭਗਤ ਬਛਲ ਉਆ ਕੇ ਨਾਮ ਕਹੀਆ ਤਾਂ ਸਨ ਪ੍ਰਭੂ ਤਿਸ ਪਾਛੇ ਪਈਆ ਖਿਮਾ ਸਿੰਘਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀ ਉਹ ਕਟ ਕਟ ਪਈਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਨ ਗਨਈਆ ਹਰ ਹਰ ਸਾਧਾ ਸੇਜ ਬਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਫਈਆ ਕਹੇ ਪ੍ਰਭ ਅਵਰ ਅਵਰ ਕਛ ਕੀਜੇ ਸਭ ਬਾਤ ਸਿੰਘਾਰ ਫੋਕ ਉੱਠ ਫੁਟਕਈਆ ਕੀਓ ਸਿੰਘਾਰ ਮਿਲਣ ਕੇ ਤਾਂ ਹੀ ਪ੍ਰਭ ਡਿਓ ਸੁਹਾ ਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗੁਮ ਸਾਈ ਕਿਆ ਹਮ ਕਰੇ ਤੇਰੇ ਬਸ ਪਈਆ ਦਿਆ ਦੀਨ ਕਰੋ ਰਖ ਦੇ ਵੋ ਨਾਨਕ ਹਰ ਗੁਣ ਸਰਨ ਸਮਈਆ ਬਲਾਵਲ ਮਹੱਲਾ ਪੰਜਵਾਂ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨਖਿਨ ਸਰਦਾ ਮਨ ਬਹੁਤ ਉਠਈਆ ਗੁਰਦੇਖੇ ਸਰਦਾ ਮਨ ਪੂਰੀ ਜਿਉਂ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ ਮਿਨਬਲ ਸਖੀ ਹਰ ਖਤਾ ਸੁਨਈਆ ਸਤਿਗੁਰ ਦਿਆ ਕਰੇ ਪ੍ਰਭ ਮੇਲੇ ਮੈਂ ਤਿਸੇ ਆਗੇ ਸਿਰ ਕਟ ਕਟ ਪਈਆ ਰਹਾਓ ਰੋਮ ਰੋਮ ਮਨ ਤਨਿਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦਨ ਪਈਆ ਬੈਦ ਤਿਨਾ ਤਿਕ ਦੇਖ ਭੁਲਾਨੇ ਮੈਂ ਹਿਰਦੇ ਮੰਤਨ ਪ੍ਰੇਮ ਪੀਰ ਲਗਈਆ ਹਉ ਕਿਰਪਲ ਰਹਿਣ ਸਕੂਮਨ ਪ੍ਰੀਤਮ ਹਉ ਖਿਨ ਪਲ ਰਹਿ ਨ ਸਕੋ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਈ ਪ੍ਰਭ ਕੇਰੀ ਤਿਨ ਅਵਰ ਨਾ ਭਾਵੇ ਬਿਨ ਹਰ ਕੇ ਦੋਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ ਹਉ ਤਿਸ ਬਿੱਟੋ ਬਲ ਬਲ ਘੁੰਮ ਗਈਆ ਇਹਨੇ ਇੱਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ ਸੇਜ ਏਕੇ ਇੱਕ ਓ ਪ੍ਰਭ ਠਾਕਰ ਮਹਿਲ ਨਾ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੋ ਆਵੇ ਪ੍ਰਭ ਆਏ ਮੇਰੇ ਖਿਲ ਢੀਲ ਨ ਪਈਆ ਕਰ ਕਰ ਕਿਰੇ ਆਚਾਰ ਬੁਧਾਏ ਬਨ ਪਾਖੰਡ ਕਰਮ ਕਪਟਲ ਭਈਆ ਬੇਸੁਆ ਕੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰੇ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਨਾਮ ਸਮਈਆ ਪ੍ਰਭ ਅਣ ਅਣ ਮਹਿੰਦੀ ਪੈਸਾਈ ਆਪੇ ਘੋਲ ਘੋਲ ਅੰਗ ਲਈਆ ਜਿਨ ਕੋ ਉਠਾ ਕਰ ਕਿਰਪਾ ਧਾਰੀ ਬਾਹਾਂ ਪਕੜ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਬਾਰਵਾਂ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਰ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਜ ਆਨ ਸਰਣ ਗਹੀ ਰਹਾਓ ਪ੍ਰਭ ਚਰਨ ਕਮਲ ਆਪਾਰ ਹਉ ਜਾਉ ਸਦ ਬਰਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਥੇ ਨਾ ਜਾਹੇ ਹਰ ਨਾਮ ਰਸਨਾ ਕਹਿਣ ਮਲ ਪਾਪ ਕਲ ਮਲ ਦਹਿਣ ਚੜਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੀਤ ਪ੍ਰੀਤ ਮਨ ਡੋਰ ਪ੍ਰੇਮ ਪ੍ਰੀਤ ਸੰਤ ਨਿਰਮਲ ਰੀਤ।

ਡੋਲੀਏ ਇਤੂਤ ਪ੍ਰਭ ਸੇ ਹਰ ਹਰ ਚੀਤ ਤਹਿ ਨਹਾ ਦਰ ਕਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖੇ ਨੈਨ ਸੁਨ ਮੋਹੇ ਅਨਹਤ ਬੈਨ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦੇ ਆਲ ਹਰ ਨਿਗਮ ਲਹਿ ਨਾ ਪੇਵ ਨਿਤ ਕਰੇ ਮੁਨ ਜਨ ਸੇਵਾ ਦੁਖ ਦੀਨ ਦਰਦ ਨਿਵਾਰ ਜਹਾਂ ਕੀ ਮਹਾਂ ਬਿਖੜੀ ਕਾਰ ਤਾਂ ਕੀਮਤ ਨਾ ਜਾਣੇ ਕੋਏ ਜਲ ਥਲ ਮਈਅਰ ਸੋਏ

ਗਿਆਨ ਮੋਹਤ ਘੂਪ ਗੋਹ ਪੂਜਾ ਪ੍ਰਭ ਸੀਲੇ ਹੋ ਹਰ ਨਾਮ ਅਪਣਾਉਂਦੇ ਹੋ ਪ੍ਰਭ ਤੁਜਾ ਬਿਨਾ ਨਾਹੀ ਠਾਓ ਨਾਨਕ ਬਲ ਬਲ ਜਾਓ ਲੋਭ ਮੋਹ ਬਾਦੀ ਦੇਹ ਬਿਨ ਭਜਨ ਹੋਵਤ ਖੇਹ ਯਮਦੂਤ ਮਹਾਪਿਆਨ ਚਿਤ ਗੁਪਤ ਕਰ ਭੈ ਜਾਨ ਦਿਨ ਰੈਨ ਸਾਖ ਸੋਨਾਏ ਨਾਨਕਾ ਹਰ ਸਰਣਾਏ ਭੈ ਭੰਜਨਾ ਮੋਰਾਰ ਕਰ ਦਿਆ ਪਤਿਤ ਉਧਾਰ ਮੇਰੇ ਦੁਖ ਗਨੇ ਨਾ ਜਾਏ ਹਰ ਬਿਨਾ ਕਤੈ ਸਮਾਹੇ ਗਹਿ ਊਟ ਚਿਤ ਵੀ ਨਾਥ ਨਾਨਕਾ ਦੇ ਰਖਾਤ ਹਰ ਗੁਣ ਦੇ ਗੋਪਾਲ ਸਰਵ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਿਖ ਰਹਿਣ ਨਾ ਜਾਈ ਬਡਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕ ਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰੁਣ ਭਰਤ ਪੁਰਾਣ ਜਿਉ ਲੋਭੀਏ ਧਨ ਦਾਨ ਜਿਉ ਦੂਧ ਜਲੇ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੂਤਾ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਰਹਿਤ ਨਿਸੰਗ ਮੈਂਗਲਾ ਕਾਮੇ ਬੰਦ ਜਿਉ ਗ੍ਰਸਤ ਬਿਖਹੀ ਧੰਦ ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹ ਮਨ ਲਾਏ ਕੁਰੰਕ ਨਾ ਦੇਨੇ ਹੋ ਚਾਤ੍ਰਿਕ ਚਾਤੇ ਮੇ ਹੋ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੇ ਰਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਵ ਫਲ ਹਰ ਏ ਕਲ ਸਮੂਹ।

ਪਹਿਲਾਂ ਅਗਾਮਾ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ। ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ, ਗੁਰ ਪ੍ਰਸਾਦ ਪਰਮ ਪਦ ਪਾਈ। ਕਿਆ ਜਪ ਜਾ ਭੋ ਬਿਨ ਜਗਦੀ ਸੇ, ਗੁਰ ਕੇ ਸ਼ਬਦ ਮੈਲ ਕਰ ਦੀ ਸੇ ਰਹਾਓ। ਦੂਜੇ ਭਾਏ ਲਗੇ ਪਛਤਾਣੇ, ਜੰਦਰ ਵਾਦੇ ਆਵਣ ਜਾਣੇ। ਕਿਆ ਲੈ ਆਵੇ ਕਿਆ ਲੈ ਜਾਏ, ਸਿਰ ਸੰਕਾਲ ਸੇ ਝੋਟਾਂ ਖਾਏ। ਬਿਨ ਗੁਰ ਸ਼ਬਦ ਨਸ ਝੂਠ ਸਕੋਏ, ਪਖੰਡ ਕੀਨੇ ਮੁਕਤ ਨਾ ਹੋਏ। ਆਪੇ ਸਚ ਕੀਆ ਕਰ ਜੋੜ, ਅੰਡਜ ਫੋੜ।

ਜੀ ਤੋਂ ਕੀਮਤ ਪਾਵੇ। ਕੀਮਤ ਪਾਏ ਰਿਹਾ ਭਰਪੂਰ, ਕਿਸੇ ਨੇੜੇ ਕਿਸੇ ਆਖਾਂ ਦੂਰ, ਚੌਥੇ ਪਾਏ ਚਾਰੇ ਭੇਦਾ, ਖਾਣੀ ਚਾਰੇ ਖਾਣੀ ਭੇਦਾ, ਅਸ਼ਟ ਸਾਖਟ ਤੀਨ ਪਾਏ, ਸੋ ਬੂਜੇ ਜਿਸੇ ਆਬ ਜਾਏ, ਤੀਨ ਸਮਾਵੇ ਚੌਥੇ ਵਾਸਾ, ਪ੍ਰਣਮਤ ਨਾਨਕ ਖਮਤਾ ਕੇ ਦਾਸਾ। ਪੰਚਮੀ ਪੰਚ ਭੂਤ ਬੇਤਾਲਾ, ਆਪ ਗੋਚਰ ਪੁਰਖ ਨਿਰਾਲਾ, ਇੱਕ ਪਰਮ ਭੂਲੇ ਮੋਹ ਪਿਆਸੇ, ਇੱਕ ਰਸਾਖ ਸ਼ਬਦ ਤ੍ਰਿਪਾਸੇ, ਇੱਕ ਰੰਗਰਾ ਤੇ ਇੱਕ ਮਰਤੂਰ, ਇੱਕ ਦਰ ਘਰ ਸਾਚੇ ਦੇਖਾ ਦੂਰ, ਝੂਠੇ ਕੋ ਨਾਹੀ ਪਤਨਾਓ, ਕਬੂ ਨ ਸੂਚਾ ਕਾਲਾ ਕਾਓ, ਪਿੰਜਰ ਪੰਖੀ ਬਿਦਿਆ ਕੋਏ, ਛੇਰੀ ਭਰਮੇ ਮੁਕਤ ਨਾ ਹੋਏ, ਤਿਉਂ ਝੂਠੇ ਜੇ ਖਸਮ ਛਡਾਏ, ਗੁਰਮਤ ਮੇਲੇ ਭਗਤ ਰੜਾਏ, ਖਸਟੀ ਖਟ ਦਰਸ਼ਨ ਪ੍ਰਭ ਸਾਜੇ, ਅਨੰਤ ਸ਼ਬਦ ਨਿਰਾਲਾ ਬਾਜੇ, ਜੇ ਪ੍ਰਭ ਪਾਵੇ ਤਾਂ ਮਹਿਲ ਬੁਲਾਵੇ, ਸ਼ਬਦੇ ਭੇਦੇ ਤੋਂ ਪਤ ਪਾਵੇ, ਕਰ ਕਰ ਵੇਸ ਖਪੇ ਜਲ ਜਾਵੇ, ਸਾਚੇ ਸਾਚੇ ਸਾਚ ਸਮਾਵੇ, ਸਪਤਮੀ ਸਤ ਸੰਤੋਖ ਸਰੀਰ, ਸਾਤ ਸਮੁੰਦ ਭਰੇ ਨਿਰਮਲ ਨੀਰ, ਮਜਲ ਸੀਲ ਸੰਤ ਦੇ ਵਿਚਾਰ, ਗੁਰ ਕੇ ਸ਼ਬਦ ਪਾਵੇ ਸਭ ਪਾਰਮਨ, ਸਾਚਾ ਮੁਖ ਸਾਚਾ ਪਾਓ, ਸੱਚ ਨਸਾਣੇ ਠਾਕ ਨ ਪਾਓ, ਅਸ਼ਟਮੀ ਸਿੱਧ ਬੁੱਤ ਸਾ ਦੇ ਚੈਨੇ, ਕੇਵਲ ਕਰਮ ਰਾਦੇ ਪੌਣ ਬਣੀ ਅਗਨੀ ਵਿਸਰਾ।

ਆਈ ਭੂਤ ਆਏ ਜਗ ਸਾਰਾ ਪ੍ਰਭ ਦੇਸ਼ ਆਦਿ ਰਖਵਾਰਾ ਆਦਿ ਜੁਗਾਦੀ ਹੈ ਵੀ ਯੋਗ ਉਹ ਪਰੰਪਰ ਕਰਨੇ ਯੋਗ ਦਸਵੀਂ ਨਾਮ ਦਾਨ ਇਸ਼ਨਾਨ ਅੰਦਿਨ ਮੱਜਣ ਸੱਚਾ ਗੁਣ ਗਿਆਨ ਸੱਚ ਮਹਿਲ ਨਾ ਲਾਗੇ ਪਰਮ ਪਉ ਪਾਗੇ ਬਿਲਮ ਨਾ ਟੂਟਸ ਕਾਚੇ ਤਾਗੇ ਤੇ ਉਤਾ ਜਗ ਇਹੋ ਜਾਣੇ ਅਸ਼ਤਰ ਚੀਤ ਸੰਗਰਗਵਾਣੇ ਅਕਾਦਸੀ ਏਕ ਦੇਵ ਸਾਵੇ ਹਿੰਸਾ ਮਮਤਾ ਮੋਹ ਚੁਕਾਵੇ ਫਲ ਪਾਵੇ ਵਰਤਾ ਤਮ ਚੀਨੇ ਪਖੰਡ ਰਾਜਤਤ ਨਹੀਂ ਬੀਨੇ ਨਿਰਮਲ ਨਿਰਾਹਾਰ ਨਹਿ ਕੇਵਲ ਸੂਚੇ ਸਾਚੇ ਨਾ ਲੱਗੇ ਮਲ ਜੈ ਦੇਖੋ ਤੋ ਏਕੋ ਏਕਾ ਹੋਰ ਜੀ ਅਪਾਏ ਵੇਖੋ ਵੇਕਾ ਫੁਲੋ ਹਾਰ ਕੀਓ ਫਲ ਜਾਏ ਰਸਿਸ ਖਾਏ ਸਾਧ ਗਵਾਏ ਕੂਟੇ ਲਾਲਚ ਲਪਟ ਪਟਾਏ ਛੂਟੇ ਗੁਰਮੁਖ ਸਾਚ ਕਮਾਏ ਦੁਆਬਸ ਮੁੰਦਰਾ ਮਨ ਉਦੂਤਾ ਐਨਸ ਜਾਗੇ ਕਬੂ ਨਾ ਸੂਤਾ ਜਾਗਤ ਜਾਗ ਰਹੇ ਲਿਵ ਲਾਏ ਗੁਰਪਰ ਚੇਤਿਸ ਕਾਲ ਨਾ ਖਾਏ ਅਤੀਤ ਭਏ ਮਾਰੇ ਬਹਿਰਾਈ ਪ੍ਰਭਤ ਨਾਨਕ ਤਹਿ ਲਿਵ ਲਾਈ ਦੁਆਸੀ ਦਿਆ ਦਾਨ ਕਰ ਜਾਣੇ ਬਾਹਰ ਜਾ ਤੋ ਭੀਤਰ ਆਣੇ ਵਰਤੀ ਵਰਤ ਨਹੇ ਕਾਮਾਮ ਅਜਪਾ ਜਪ ਜਪੇ ਮੁਖ ਨਾਮ ਤੀਨ ਭਵਨ ਮੈਂ ਏਕੋ ਜਾਣੇ ਸਭ ਸੱਚ ਸੰਜਮ ਸਾਚ ਪਛਾਣੇ ਤੇਰੇ ਸਰਵਰ ਸਮੁੰਦਰ ਕਿਨਾਰੇ ਅੰਮ੍ਰਿਤ ਮੂਲ ਸਿਖਰ ਅਵਤਾਰੇ ਡਰ ਮਰੇ ਨ ਬੂਡੇ ਕੋਈ ਨ ਡਰ ਪਥ ਹੋਈ ਡਰ ਮੈਂ ਘਰ ਘਰ ਮੈਂ ਡਰ ਜਾਣੇ ਤਖ਼ਤ ਨਿਵਾਸਨ ਮਨ ਪਾਣੇ ਚੌਦਸ ਚੌਦੇ ਥਾਵੈ ਲੇ ਪਾਵੇ ਰਾਜਸਥਾਨ ਸਤਕਾਲ ਸਮਾਵੇ ਸਸੀਰ ਕੇ ਕਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਮਣ ਰਿਹਾ ਲਿਵਲਾਏ ਆਮ ਵਸਿਆ ਚੰਦ ਗੁਪਤ ਕੈ ਨਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸੀਰ ਅਗਨ ਜੋਤ ਤਹਿਲੋਈ ਕਰ ਕਰ ਵੇਖਾ ਕਰਤਾ ਸੋਈ ਗੁਰਤੇ ਦੀ ਸਹਿਜੋ ਤਿਸੀ ਮਾਏ ਮਨਮੁਖ ਭੁੱਲੇ ਆਵੇ ਜਾਏ ਘਰ ਦਰ ਥਾਪ ਜਨ ਥਾਪ ਸੁਹਾਵੇ ਆਪ ਪਛਾਣੇ ਜਾਂ ਸਤਿਗੁਰ ਪਾਵੇ ਜੇ ਆਸਾ ਤੈ ਵੰਸ ਬਨਾਸਾ ਬੂਟੇ ਖੱਪਰ ਦੁਬਦਾ

ਗੁਰਮੁਖ ਰਾਮ ਨਾਮ ਲਿਵਲਾਈ ਕੂੜੈ ਲਾਲਚ ਨਾ ਲਪਟਾਈ ਜੋ ਕਿ ਸ਼ੋਭਾ ਸਾਈ ਸੁਭਾਏ ਹਰ ਰਸ ਪੀਵੈ ਰਸਨ ਰਸਾਏ ਕੋਟ ਮਦੇ ਕਿਸੈ ਬੁਝਾਈ ਆਪੇ ਬਖਸੇ ਦੇ ਵਡਿਆਈ ਜੋ ਧੁਰ ਮਿਲਿਆ ਸੁ ਵਿਛੁੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹਾਇ ਸਤਿਗੁਰ ਸੇਵਾ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਕਹਾਏ ਗੁਰਸਬ ਦੀ ਅਸਥਿਰ ਘਰ ਬਹੈ ਮੇਰੇ ਮਨ ਕਾ ਹੈ ਰੋਸ ਕਰੀਚੈ ਲਾਹ ਕੋਲ ਜੋ ਰਾਮ ਨਾਮ ਹੈ ਗੁਰਮਤਿ ਆਨੰਦਨ ਹਿਰਦੈ ਰਵੀ ਜੈ ਰਹਾਉ ਬਾਬੀ ਹਾ ਖਿਨ ਖਿਨ ਬਿਲ ਲਾਏ ਬਿਨ ਫਿਰ ਦੇਖੇ ਨੀਂਦ ਨ ਪਾਏ ਉਹ ਵਿਛੋੜਾ ਸਹਿਹਾ ਨ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਨਾਮ ਹੀਨ ਬਿਨ ਸਹਿ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੁੱਖ ਨ ਜਾਏ ਬਿਨ ਭਾਗਾ ਨਾਮ ਨ ਪਾਇਆ ਜਾਏ ਬੋਬੇ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਸਵੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰ ਜਨ ਮੈਂ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗਉ ਗੁਣ ਉਰ ਧਾਰ ਗੁਰ ਮਾਨੈ ਮਾਨੈ ਸਭ ਕੋਏ ਗੁਰਪਛਰੀ ਮਨ ਸੀਤਲ ਹੋਏ ਚੌ ਯੁਗ ਸੋਭਾ ਨਿਰਮਲ ਜਨ ਹੋਏ ਨਾਨਕ ਗੁਰਮੁਖ ਬਿਰਲਾ ਕੋਏ ਰਾਗ ਮਨਾਰ ਮਹੱਲਾ ਚੌਥਾ ਘਰ ਚੌਪਦੇ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਣਦੇ ਨਾ ਹਰ ਹਰ ਧਿਆਇਓ ਹਿਰਦੈ ਮਤ ਗੁਰਮੁਖ ਤੂੰ ਵਿਸਾਰੀ ਸਭਿਆ ਸਮਨ ਸਬੰਧ ਟੁੱਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਨੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਵਿਕਸਿਓ ਜਨ ਹਰ ਭੇਟਿਓ ਬਨਵਾਰੀ ਰਹੋ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁਲ ਲਾਗੀ ਗਾਰੀ ਹਰ ਤਿਸ ਕੈ ਕੁਲ ਪ੍ਰਸੂਤ ਨ ਕਰੀਓ ਤਿਸ ਵਿਧਵਾ ਕਰ ਮਹਿਤਾਰੀ ਹਰ ਹਰਾਨ ਮਿਲਾਵੋ ਗੁਰਸਾਧੋ ਜਿਸ ਐਨ ਸਾਰ ਹਰ ਉਰਧਾਰੀ ਗੁਰ ਡੀਠੈ ਗੁਰ ਕਾ ਸਿੱਖ ਬਿਕਸੈ ਜੋ ਬਾਰਕ ਦੇਖ ਮਹਿਤਾਰੀ ਧਨ ਪਿਰ ਕਾ ਇਕ ਹੀ ਸੰਗਵਾਸਾ ਵਿਚ ਹਉ ਮੈਂ ਭੀਤ ਕਰਾਰੀ ਗੁਰਪੂਰਾ ਹੋ ਮੈਂ ਭੀ ਤੋਰੀ ਜਨ ਨਾਨਕ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅੱਠ ਸੱਠ ਮਜਣ ਆਈ ਸਤਸੰਗ ਕੀ ਧੂਰ ਭਰੀ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾ ਜਾਹਰ ਨਵੀ ਤਵੈ ਤਪੈ ਭਾਗੀਰਥ ਅਣਕ ਦਾਰ ਥਾਪਿਓ ਮਹਿਸਾਈ ਕਾਂਸੀ ਕ੍ਰਿਸ਼ਨ ਚਿਰਾਵਤ ਗਾਓ ਮਿਲ ਹਰਜਨ ਸੁਭਾ ਪਾਈ ਜਿਤਨੇ ਤੀਰ ਦੇਵੀ ਥਾਪੇ ਸਭ ਤਿਤਨੇ ਲੋਚ ਹੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸਿਸ ਤੁਮਰੀ ਮੇਰੇ ਸਵਾਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲੀਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੁੱਖ ਸਭ ਉਤਰੈ ਸੋ ਹਰ ਗੁਣ ਹਰ ਉਚਰੈ ਜਪ ਮਨ ਹਰ ਹਰ ਹਰ ਨਿਸਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਭਵ ਸਾਗਰ ਪਾਰ ਪਰੈ ਰਹਾਉ ਤਿਸ ਜਨ ਕੇ ਹਮ ਹਾਟ ਬਿਹਾਜੇ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤਾ ਜਾ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੈ ਜਿਨੇ ਪ੍ਰੀਤ ਲਾਈ ਸੋ ਜਾਨੈ ਕਹਿ ਜਾਨੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਗਟੀ ਨੇ ਤਿਤਨੇ ਸਰਕਾਰ ਲਿਖਾਵੈ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾ ਰੈ ਲਾਵੈ ਸਤ ਗੁਰ ਹਰ ਹਰ ਨਾਮ ਦ੍ਰਿੜਾਵੈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਪੌਜਲ ਜਗਤ ਰਾਵੈ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੈ ਭ੍ਰਮ ਫੂਲੇ ਗਿਆਨੀ ਅੰਦਲੇ ਭ੍ਰਮ ਭ੍ਰਮ ਫੂਲ ਤੁਰਾਵੈ ਨਿਰਜੀਓ ਪੂਜੈ ਮੜਾ ਸਿਰੇਵਾਓ ਨਿਰਜੀਓ ਪੂਜੈ ਮੜਾ ਸਿਰੇਵੈ ਸਭ ਬਿਰਥੀ ਘਾਲ ਗੁਆਵੈ ਬ੍ਰਹਮ ਮਿੰਦੇ ਸੋ ਸਤਿਗੁਰ ਕਹੀਏ ਹਰ ਹਰ ਕਥਾ ਸੁਣਾਵੈ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਬਿਦ ਸਤਿਕਾਰ ਮੁਖ ਸੰਚੋ ਇਸ ਤਿਸ ਪੁੰਨ ਕੀ ਫਿਰ ਤੋਟ ਨਾ ਆਵੈ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੈ ਨਾਨਕ ਭਾਵ ਭਲੇ ਤਿੰਨ ਜਾਣ ਕੇ ਜੋ ਹਰ ਚਰਨੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਨ ਕਾ ਹੀਰੈ ਬਸਿਓ ਮੇਰਾ ਸਤਿਗੁਰ ਦੇ ਸੰਤ ਭਲੇ ਭਲ ਭਾਂਤ ਤਿੰਨ ਦੇਖੇ ਮੇਰਾ ਮਨ ਬਿਕਸੈ ਹੋ ਤਿੰਨ ਕੈ ਸਤਬਲ ਜਾਂਤ ਗਿਆਨੀ ਹਰ ਬੋਲੋ ਦਿਨ ਰਾਤ ਤਿੰਨ ਕੀ ਤ੍ਰਿਸ਼ਨਾ ਭੂਖ ਸਭ ਬਿਕਸੈ ਹੋ ਤਿੰਨ ਕੈ ਸਤਬਲ ਜਾਂਤ ਤਿੰਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤ ਰਾਮ ਰਸ ਖਾਂਤ ਰਾਹ ਹਰ ਕੇ ਦਾਸ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਂਤ
ਜਿਉ ਜਲ ਦੁੱਧ ਭਿੰਨ ਭਿੰਨ ਕੱਢ ਚੁਣ ਹੰਸਲਾ ਤੇ ਦੇਹੀ ਤੇ ਚੁਣ ਕੱਢ ਸਾਧੂ ਹੋ ਮੈਂ ਤਾਤ ਜਿਨ ਕਾ ਪ੍ਰੀਤ ਨਾ ਹੀ ਹਰ ਹਿਰਦੇ ਤੇ ਕਪਟੀ ਨਰ ਨਿਤ ਕਪਟ ਕਮਾਂਤ ਤਿੰਨ ਕਹੋ ਕਿਆ ਕੋਈ ਦੇਖਵਾਲਾ ਹੋਇਆ ਬੀਜ ਆਪਣੀ ਖਾਂਤ ਹਰ ਕਾ ਚੇਨ ਸੋਈ ਹਰ ਜਨ ਕਾ ਹਰ ਆਪੇ ਜਨ ਮੈਂ ਆਪ ਰਖਾਂਤ ਧੰਨ ਧੰਨ ਗੁਰੂ ਨਾਨਕ ਸਮਦਰਸੀ ਜੇ ਨਿੰਦਾ ਉਸ ਤਰੀ ਤਰਾਂਤ ਮਲਾਰ ਮਹੱਲਾ ਚੌਥਾ ਗਮ ਗੋਚਰ ਨਾਮ ਹਰ ਉਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਆਂਦਿਨ ਆਨੰਦ ਭਇਆ ਗੁਰਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭਰਮ ਪਉ ਗਿਆ ਰਾਓ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਾਇਆ ਤਿਨ ਕਾ ਦਰ ਦੇਖ ਸੁਖ ਪਾਇਆ ਦੁਖਾਉ ਮੈਂ ਰੋਗ ਗਿਆ ਜੋ ਆਂਦਿਨ ਹਿਰਦਾ ਨਾਮ ਧਿਆਵਾ ਸਭ ਜਨ ਤਿਨ ਕਾ ਸਫਲ ਗਿਆ ਸਫਲ ਭਇਆ ਉਹ ਆਪ ਕਰੇ ਸਿਰ ਸਰਤਾਰੀ ਸਭ ਕੁਲ ਕੀ ਪਾਰ ਪਿਆ ਤੁਧ ਆਪੇ ਆਪ ਪਾਇਆ ਸਭ ਜਗ ਤੁਧ ਆਪੇ ਵਸ ਕਰ ਰਿਹਾ ਜੇ ਨਾਨਕ ਉਪਰ ਕਿਰਪਾ ਧਾਰੀ ਸਭ ਬਿਖ ਡੁੱਬਦਾ ਕੱਢ ਰਿਹਾ ਅਮਲਾਰ ਮਹੱਲਾ ਚੌਥਾ ਗੁਰਪ੍ਰਸਾਦੀ ਅਮਰਤ ਨੇ ਪਿਆ ਤ੍ਰਿਸ਼ਨਾ ਭੋਗ ਨਾ ਜਾਈ ਮਨ ਮੈਂ ਮੋੜ ਜਲ ਤਨਕਾਰੀ ਹੋ ਮੈਂ ਵਿੱਚ ਦੁੱਖ ਪਾਈ ਆਪ ਜਾਤ ਬਿਰਥਾ ਜਨੂ ਗਵਾਇਆ ਦੁੱਖ ਲੱਗੇ ਪੁਛਦਾਈ ਜਿਸ ਤੇ ਉਪਜੇ ਤਿਸਨ ਚੇਤਾ ਤ੍ਰਿਜ ਜੀਵਨ ਤ੍ਰਿਖਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰਮੇਲੇ ਹਰ ਨਾਮ ਸੁਮਾਈ ਰਹਾਉ ਮਾਨ ਮੁਖ ਜਨਮ ਭਇਆ ਹੈ ਬਿਰਥਾ ਜਾਵਤ ਲਾਜ ਆਵਤ ਜਾਤ ਲਜਾਈ ਕਾਮ ਕ੍ਰੋਧ ਡੁਬੇ ਅਭਿਮਾਨੀ ਹੋ ਮੈਂ ਵਿੱਚ ਜਲ ਪਾਈ ਤਿੰਨ ਸਿੱਧ ਨ ਬੁੱਧ ਭਈ ਮਤ ਮਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਸਭ ਫਕਰੇ ਬਿਰ ਲਾਈ ਹਰ ਕਾ ਨਾਮ ਗੋਚਰ ਪਾਇਆ ਗੁਰਮੁਖ ਸਹਿ ਸੁਭਾਈ ਨਾਮ ਵਸਿਆ ਨਾਮ ਨਿਧਾਨ ਵਸਿਆ ਘਾਟ ਅੰਤਰ ਰਸਨਾ ਹਰ ਗੁਣ ਗਾਈ ਸਦਾਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਲੈ ਬੁਲਾਈ ਨਾਮ ਪਦਾਰਥ ਸਜੇ ਪਾਇਆ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦ ਬਲ ਜਾਈ ਮਨ ਤਨ ਅਰਪ ਰੱਖੋ ਸਭਾ ਕਹਿ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰਪੂਰੇ ਆਪੇ ਲਹਿ ਮਲਾਈ ਹਮ ਲੋਹੋ ਗੁਰਨਾਮ ਬੋਏ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੇ ਜਾਏ ਓਂਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਹਰ ਤਨ ਬੰਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਿਚੋਰ ਚਾਤਰਿਕ ਮੋਰ ਬੋਲਦੇ ਰਾਤੀ ਕੋਨ ਸੁਣ ਕਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇ ਰੂਸ ਬਿਨ ਹਰ ਜਾਵਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਏ ਸਭ ਕਾ ਜਨ ਕਾ ਸਭ ਸੂਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜਤੇ ਵਡਭਾਗੀ ਹਰ ਕਾ ਪੰਥ ਕਉ ਬਤਾਵੈ ਹੋਤਾ ਕਹਿ ਪਾਏ ਲਾਗੀ ਰਾਵ ਹਰ ਹਮਾਰੋ ਮਿਸਕਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੈ ਹਰ ਹਮ ਬੋਲੈ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਕ ਭਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਇੱਕੋ ਚੌਕ ਦੇ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦਿ

ਤਰਬਾਜੀ ਸੰਸਾਰ ਚੇਤ ਹੈ ਚੱਲੈ ਮੋੜ ਗਵਾਏ ਲਾਹਾਰ ਸਤਸੰਗ ਪਾਈਐ ਕਰਮੀ ਫਲੈ ਪਾਏ ਸਤ ਗੁਰ ਵਿਣ ਕਿਨੇ ਨਾ ਪਾਇਆ ਮਨ ਵੇਖੋ ਹਿਰਦਾ ਵਿਚਾਰ ਵਡਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ ਹਰ ਨਾਮ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮਿਲੋ ਹਰ ਜੀਓ ਪਾਵੋ ਮੁਖ ਦੁਆਰ ਮਸਤਕ ਲੀਲਾਟ ਲਿਖਿਆ ਤੁਰ ਠਾਕੁਰ ਮਿਟਣਾ ਨਾ ਜਾਏ ਨਾਨ ਸੇਜਨ ਪੂਰਨ ਹੋਏ ਜਨ ਹਰ ਭਾਣਾ ਪਾਏ ਮਲਾਰ ਮਹੱਲਾ ਤੀਜਾ ਵੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨਾਂ ਵਜਮ ਡੰਡ ਸਹਾਇ ਮਰਜਨ ਮੈਂ ਵਾਰੋ ਵਾਰ ਸਤਗੁਰ ਭੇਟੇ ਮੁਕਤ ਹੋਏ ਪਾਏ ਮੁਖ ਦੁਆਰ ਮਨ ਸਤਗੁਰ ਸਿਰ ਸਮਾਏ ਬੜੇ ਭਾਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਇ ਰਹਾਉ ਹਰ ਆਪਣਾ ਭਾਣੇ ਸ੍ਰਿਸ਼ਟ ਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਰ ਲਗਾ ਪਿਆਰ ਹਰ ਕਾ ਭਾਣੇ ਸਤਗੁਰ ਭੇਟਿਆ ਸਭ ਜਨਮ ਸਮਾਰਨ ਹਾਰ ਵਾਹੋ ਬਾਣੀ ਸਤ ਹੈ ਗੁਰਮੁਖ ਬੁਜਾ ਕੋਏ ਵਾਹ ਵਾਹ ਕਰ ਪ੍ਰਾਪਤ ਸਲਾਹੀਆ ਤੇ ਜੇ ਬੜਾ ਵਰਨਾ ਕੋਏ ਆਪੇ ਬਖਸੇ ਮੇਰੇ ਲੈ ਕਰਮ ਪ੍ਰਾਪਤ ਹੋਏ ਸੱਚਾ ਸਾਹਿਬ ਮਾਹਿਰੇ ਸਤਿਗੁਰ ਦੀਆ ਦਿਖਾਏ ਮਰੁਦਰ ਸਾਹਿਬ ਮਨ ਸੰਤੋਖੀਏ ਸੱਚ ਰਹੇ ਲਿਵਲਾਏ ਹਰ ਕਾ ਨਾਮ ਸਦਾ ਹਰਿਆ ਲਈ ਫਿਰ ਸੁਖ ਕਹਿ ਨਾ ਕੁਮ ਲਾਏ ਬਿਨ ਸਤਿਗੁਰ ਕਿਨ ਨ ਪਾਇਆ ਮਨ ਵੇਖੋ ਕੋ ਪਤੀਆਏ ਹਰ ਕਿਰਪਾ ਤੇ ਸਤਿਗੁਰ ਪਾਈ ਆਏ ਭੇਟੇ ਸਾਈ ਸੁਭਾਏ ਮਨ ਮੁੱਖ ਭਰਮ ਭੁਲਾਇਆ ਬਿਨ ਭਾਗਾ ਹਾਰ ਧਨ ਨ ਪਾਏ ਤ੍ਰੈ ਗੁਣ ਸਭਾ ਧਾਧਾ ਹੈ ਪੜ ਪੜ ਕਰੇ ਵਿਚਾਰ ਮੁਕਤੇ ਮੁਕਤ ਕਦੇ ਨਾ ਹੋਵੇ ਨਾ ਪਾਇਨ ਮੁਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁੱਟੇ ਨਾ ਮਨ ਲੱਗਾ ਪਿਆਰ ਪੜ ਪੜ ਪੜ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚੇਤਨ ਆਵੇ ਨਹਿ ਨਿਜ ਕਰਮੋ ਵਿਵਾਸ ਜਮਕਾਲ ਸਿਰਨ ਉਤਰੈ ਅੰਤਰ ਕਪਟ ਵਿਨਾਸ ਹਰ ਨਾਮ ਇਹਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦ ਕਰੇ ਗੁਰ ਭੇਟੀਏ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਿਮਾਏ ਮਲਾਰ ਮਹਲਾ ਤੇਜਾਸ ਪਰੀ ਕਰ ਦੋ ਜਾਏ ਕੁੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਰੇ ਲਾਏ ਦੁੱਖ ਪੁਲਰ ਹਰ ਨਾਮ ਸਾਏ ਸਾਚੀ ਗਾ ਸੱਚ ਚਿਤ ਲਾਏ ਗੁਰ ਕੀ ਬਾਣੀ ਸਭ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈ ਅਣਦਿਨ ਲਾਗੈ ਸਹਿ ਧਿਆਨ ਰਹਾਉ ਬਿਨ ਪਿਰ ਕਾਮਣ ਕਰੇ ਸਿਗਾਰ ਦੋਹ ਚਾਰਣੀ ਕਈ ਐਨੇ ਧੋਏ ਖੁਆਰ ਮਨ ਮੁਕਾਏ ਬਾਦ ਆਚਾਰ ਬਹੁ ਕਰਮ ਰੜਾਵੇ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿਗਾਰ ਸਦੇ ਪਿਰ ਰਾਖਿਆ ਉਰਧਾਰ ਏਕ ਪਛਾਣੈ ਹੋ ਮੈਂ ਮਾਰ ਸੋਭਾ ਮੰਤੀ ਕਈ ਅਨਾਰ ਬਿਨ ਗੁਰਦਾਤੇ ਕਿਨਣ ਪਾਇਆ ਮਨ ਮੁਖ ਲੋਭ ਦੁ ਜਲਵਾਇਆ ਐਸੇ ਗਿਆਨੀ ਬੋਝਕ ਹੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੋਏ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਤਿਤ ਕਰਨਾ ਮੈਂ ਨਾਮ ਨਿਵਾਸ ਹੋ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਣਾਏ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਿਗੁਰ ਮਨ ਭਾਏ ਅਣ ਦੇ ਨਾਮ ਰਹੇ ਲਿਵਲਾਏ ਸਾਧ ਹੀ ਨਾਮ ਵੇਖੋ ਹਜੂਰ ਗੁਰ ਕੈ ਸਬਦ ਰਹਿਆ ਭਰਪੂਰ ਆਪੇ ਬਖਸੇ ਦੇ ਪਿਆਰ ਹੋ ਮੈਂ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ਨਤ ਮਹਲਾ ਪੰਜਵਾਏ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਨਵੀਸ ਰਹਿ ਗੋਪਾਲ ਗੁਣ ਸਦਾ ਸੰਗੇ ਸਰਬ ਗੁਣ ਜਗਦੀਸ ਰਹਿ ਮਨ ਮੋਹਲੀ ਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੋ ਕਿਨੈ ਕੋਟ ਮਤੇ ਜਾਤੇ ਪ੍ਰੀਤਮ ਤੇਰੀ ਗਤ ਗਮ ਅਪਾਰੇ ਮਹਾਪਤਿ ਤੁਮ ਤਾਰੇ ਪਤਤ ਪਾਵਨ ਪਤ ਵਚਲ ਕਿਰਪਾ ਸਿੰਧ ਸੁਆਮੀਆਂ ਸੰਸੰਗ ਭਾਜਨ ਸੰਗੇ ਰਹੁ ਸਦਾ ਅੰਤਰ ਜਾਮੀਆਂ ਕੋਟ ਜਨ ਭ੍ਰਮਣ ਜੋਨੀ ਤੇ ਨਾਮ ਸਿਮਰਤ ਤਾਰੇ ਨਾਨ ਦਰਸ ਪਿਆਸ ਹਰ ਜੀਓ ਆਪਣੇ ਹੋ ਸੰਹਾਰੇ ਹਰ ਚਰਨ ਕਮਲ ਮਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂ ਹੈ ਭਿੰਨ ਜਾਨੀਏ ਗੈ ਪੂਜਾ ਲੇਵ ਨਾਮ ਦੇਵ ਤੋ ਪ੍ਰਸਾਦੀ ਮਾਨੀਏ ਭਾਈ ਸਾਧ ਸੰਗੇ ਇਕ ਰੰਗੇ ਕਿਰਪਾਲ ਕਿਰਪਾਲ ਗੋਬਿੰਦੀਨਾ ਨਾਥ ਨੀਚ ਸਰਨਾਏ ਨਾਨਕ ਹਰ ਮਾਇਆ ਆਪਣਾ ਕੀਨਾ ਆਪਸ ਤੋਂ ਮਿਲਾਇਆ ਪ੍ਰਮ ਭੰਜਨਾ ਰਾਇਆ ਚਰ ਸਵਾਮੀ ਅੰਤਰਜਾਮੀ ਮਿਲੇ ਗੁਣਤ ਪਿਆਰਿਆ ਮਹਾਮੰਗਲ ਸੂ ਗੋਬਜ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਪੂਰਵ ਲਿਖਿਆ ਪਾਇਆ ਬਿਨਵੰਤ ਨਾਨਕ ਸਨ ਤਿੰਨ ਕੀ ਜਿੰਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਥਾ ਮਾਰ ਦੇ ਕੀ ਧੁਨ ਏਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀਐ ਜਿਉ ਬੁੱਠਾ ਧਰਨ ਸਿਗਾਰ ਸਭ ਦੇ ਸਹਿ ਹਰਿਆਵਲੀ ਸਰ ਭਰੇ ਸੁਬਰਤਾਲ ਅੰਦਰ ਰਚੇ ਸੱਚ ਰੰਗ ਜਿਉ ਮੰਜੀ ਠਲਾਲ ਕਮਲ ਵਿਕਸੈ ਸੱਚ ਮਨ ਗੁਰ ਕੈ ਸਭ ਨਿਹਾਲ ਮਾਨ ਮੁਖ ਦੂਜੀ ਤਰਫਾਏ ਵੇਖੋ ਨਦਰ ਨਿਹਾਲ ਪਾਈ ਪਾਤੇ ਮਿਰਗ ਜਿਉ ਸਿਰ ਦੀ ਸਜਮਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖਰ ਨਦਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ
ਤੁਧ ਭਾਵੈ ਸੰਤੋਖੀਆਂ ਚੁਕਿਆ ਜੰਜਾਲ ਮੂਲ ਹੈ ਗੁਰਸੇਵੀ ਹੈ ਗੁਰਪੂਟ ਪੌੜੀ ਬੋਹਿਥ ਨਾਨਕ ਲਾਗੀ ਤਤ ਲੈ ਤੂੰ ਸੱਚਾ ਮਨ ਸੱਚ ਮਹਲਾ ਪਹਿਲਾ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸਚੋ ਨਾਮ ਪੌੜੀ ਆਪੀ ਨੇ ਆਪ ਸਾਜਾ ਪਛਾਣਿਆ ਅੰਬਰ ਤਤ ਵਿਛੋੜ ਚੰਦੋਆ ਤਾਣਿਆ ਗਣਗਮ ਥੰਮਾ ਗੰਗਰ ਹਾਏ ਸਭ ਨਿਸਾਣਿਆ ਚੂ ਸੂਰਜ ਚੰਦ ਉਪਾਏ ਜੋ ਸਮਾਣਿਆ ਕੀਏ ਰਾਧਨੰਤ ਚੋਜ ਵਡਾਣਿਆ ਤੀਰ ਸਰਮ ਚਾਰ ਨਾਵਣ ਕੁਰਬਾਣਿਆ ਤੁਧ ਸਾਰੇ ਵਰਨ ਕੋਏ ਕੀ ਆਖ ਵਖਾਣਿਆ ਸੱਚਾ ਤਖ ਨਿਵਾਸ ਹੋ ਰਿਹਾ ਮਨ ਜਾਣਿਆ ਮਹਸਲੋਕ ਮਹਲਾ ਪਹਿਲਾ ਨਾਨਕ ਸਾਵਣ ਜੇ ਵਸੈ ਚੋ ਮਹਾ ਹੋਏ ਨਾਗਾ ਮਿਤ ਗਮ ਮੱਛੀਆਂ ਰੱਸੀਆਂ ਘਰ ਤਨ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ ਮਹਲਾ ਪਹਿਲਾ ਨਾਨਕ ਸਾਵਣ ਜੇ ਵਸੈ ਚੋ ਵਿਛੋੜਾ ਹੋਏ ਗਾਈ ਪੁੱਤਾ ਨਿਰਦਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸੱਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਮਲ ਛੁਪਾਇਆ ਬ੍ਰਹਮਾ ਵੱਡਾ ਕਹਾਇ ਅੰਤ ਨਾ ਪਾਇਆ ਨਾ ਤਿਸ ਨਾ ਤਿਸ ਭਾਵ ਨਾ ਮਾਇਆ ਕਿਨ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨਪਤੀ ਵਰਨ ਸਭਾਇਆ ਨਾ ਤਿਸ ਭੁੱਖ ਪਿਆਸ ਰਜਾ ਧਾਇਆ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹਲਾ ਪਹਿਲਾ ਵੈਦ ਬੁਲਾਇਆ ਵੈਦ ਬੁਲਾਇਆ ਵੈਦਗੀ ਪਗੜ ਢੰਡੋਲੇ ਬਾਂ ਭੋਲਾ ਵੈਦ ਨਾ ਜਾਣਾ ਹੀ ਕਰਕਲੇ ਜੇ ਮਾਹ ਮਹਲਾ ਦੂਜਾ ਵੈਦਾ ਵੈਦ ਸਵੈ ਤੂੰ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲਓ ਜਿਤ ਵਈਆਂ ਰੋਗਾਂ ਕਾਣ ਜਿਤ ਦਾਰੂ ਰੋਗ ਉੱਠੀਏ ਤਨ ਸੁਖ ਵਸੈ ਆਏ ਰੋਗ ਵਾਏ ਆਪਣਾ ਤਾਂ ਨਾਨਕ ਵੈਦ ਸਦਾਏ ਪੌੜੇ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਵੇਦ ਆਪਣਾ ਤਾਂ ਨਾਨਕ ਵੈ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੈਤਾ ਮਾਰੇ ਤਾਏ ਹੁਕਮ ਸਭਾਇਆ ਈਸ ਮਹੇਸ਼ਰ ਸੇਵਤ ਨਿਯੰਤਰਣ ਪਾਇਆ ਸੱਚੀ ਕਿਰਨ ਪਾਏ ਤਖ ਰਚਾਇਆ ਦੁਨੀਆਂ ਧੰਦਾ ਲਾਇਆ ਪਿਛਿਆ ਪਿਛਪਾਇਆ ਧਰਮ ਕਰਾਏ ਕਰਮ ਧੁਰੋ ਫੁਰਮਾਇਆ ਸਲੋਕ ਮਹਲਾ ਦੂਜਾ ਸਾਵਣ ਆਇਆ ਹੇ ਸਖੀ ਕੰਤਾ ਚਿਤ ਕਰੇ ਹੋ ਨਾਨਕ ਝੂਰ ਮਰੇ ਦੁਹਾਗਣੀ ਜਨਵਰੀ ਲਾਗਾ ਨੇ ਮਹਲਾ ਦੂਜਾ ਸਾਵਣ ਆਇਆ ਹੇ ਸਖੀ ਜਲ ਹਰ ਬਰਸਨਹਾਰ ਨਾਨਕ ਸੁਖ ਸਮ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਜ ਪਵਾਏ ਮਲਾ ਖੜਾ ਰਚਿਆ ਲਥੇ ਪੜਥੂ ਪਾਏ ਗੁਰਮੁਖ ਮਚਿਆ ਮਨੁਖ ਮਾਰੇ ਪਛਾੜ ਗੁਮੂਰ ਕਚਿਆ ਆ ਪਿੜੈ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਆ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਆ ਸਤ ਸੰਗਤ ਮੇਲਾ ਜਿਤੈ ਹਰ ਗੁਣ ਸਦਾ ਵਖਾਣੀਆ ਹੈ ਨਾਨਕ ਸੱਚਾ ਸਭ ਸਲਾਹੇ ਸੱਚ ਪਛਾਣੀਆ ਸਲੋਕ ਮਹਲਾ ਤੀਜਾ ਊਨਮ ਊਨਮ ਆਇਆ ਅਵਰ ਕਰਿੰਦਾ ਵਨ ਕਿਆ ਜਾਣਾ ਤਿਸ ਸਾਸਿਓ ਕੇਵ ਰਹੱਸੀ ਰੰਗ ਰੰਗ ਰਹਿ ਤਿਨ ਕਾਮਣੀ ਜਨਮਨ ਭਉ ਭਉ ਹੋਏ ਨਾਨਕ ਭੈ ਭੈ ਵਾਰੀ ਤਿੰਨ ਤਨ ਸੁਖ ਨਾ ਹੋਏ ਮਹਲਾ ਤੀਜਾ ਊਨਮ ਊਨਮ ਆਇਆ ਵਰਸੈ ਨੀਰ ਨਿਭੰਗ ਨਾਨਕ ਦੁੱਖ ਲਾਗਾ ਤਿਨ ਕਾਮਣੀ ਜਿਨ ਕਣ ਤੈ ਸਿਓ ਮਨ ਭੰਗ ਪੌੜੀ ਦੋਵੇ ਤਰਫਾਵ ਪਾਏ ਇੱਕ ਵਰਤਿਆ ਬੇਦ ਬਾਣੀ ਵਰਤਾਏ ਅੰਦਰ ਵਾਦ ਕੱਚਿਆ ਪਰ ਬਿਰਤ ਨਿਰਬਿਰਤ ਹਾਠਾ ਦੋਵੇ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁੱਖ ਕੱਚੇ ਕੂੜਿਆ ਤਿਨੀ ਨਿਹਚੋ ਅੰਦਰ ਗਏ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ ਸੱਚੇ ਅੰਦਰ ਮਹਿਲ ਸਭ ਸਵਾਰਿਆ ਸੇ ਭਗਤ ਭਾਉਂਦੇ ਸੱਚੇ ਨਾ ਪਿਆਰਿਆ ਸਤਿਗੁਰ ਸੇਵ ਨੇ ਆਪਣਾ ਤਿੰਨਾਂ ਵਿੱਟੋ ਵਾਰਿਆ ਸਲੋਕ ਮਹਲਾ ਤੀਜਾ ਊਨਮ ਊਨਮ ਆਇਆ ਵਰਸਲਾ ਚੜੀ ਨਾਨਕ ਭਾਣੇ ਚੱਲੈ ਕਣਕ ਕਹੇ ਸੁਮਾਣੇ ਸਦਾ ਰਲੀ ਮਹਲਾ ਤੀਜਾ ਕਿਆ ਉੱਠ ਉੱਠ ਦੇਖੋ ਬੱਪੜੀ ਇਸ ਮੇਂ ਗਏ ਹੱਥ ਕਿਛ ਨਾਹੀ ਜਿਨੇ ਮੇਘ ਪਠਾਇਆ ਤਿਸ ਰਾਖੋ ਮਨ ਮਾਏ ਤਿਸ ਨੂੰ ਮਨ ਵਸਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਵ ਕਰੇ ਪੌੜੀ ਸੋ ਹਰਸ ਦਾ ਸਰੀਰ ਵੀ ਹੈ ਜਿਤ ਕਰਨਾ ਲਾਗਾ ਵਾਰ ਆਡਾਣੇ ਆਕਾਸ ਕਰ ਖਿਨ ਮੈਂ ਢਾਹੇ ਸੁਸਾਰਨ ਹਾਰ ਆਪੇ ਜਗਤ ਉਪਾਇ ਕਹੇ ਕੁਦਰ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਗੁਰਮੁਖ ਪਤ ਸਿਉ ਲੇਖਾ ਨਿਬੜੈ ਬਖਸੇ ਸਿਫਤ ਭੰਡਾਰ ਉਥੇ ਹੱਥ ਨਾ ਪੜੈ ਕੂਕ ਨਾ ਸੁਣੀਐ ਪੁਕਾਰ ਉਥੇ ਸਤਿਗੁਰ ਵੇਲੀ ਹੋਵੇ ਕੱਢ ਲੈਣ ਤਿਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਿਰਤਾਰ ਸਲੋਕ ਮਹਲਾ ਤੀਜਾ ਬਾਬੀ ਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੇ ਸਭ ਕੋਏ ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰਿਣ ਹਰਿਆ ਹੋਏ ਗੁਰਪ੍ਰਸਾਦੀ ਪਾਈਐ ਵਿਰਲਾ ਬੁਝਕ ਹੋਏ ਬਹਿੰਦਿਆਂ ਉੱਠਦਿਆਂ ਧਿਆਈਐ ਸਦਾ ਸਦਾ ਸੁਖ ਸੋ ਹੋਏ ਨਾਨਕ ਅੰਮ੍ਰਿਤ ਸਾਦੇ ਵਰਸਦਾ ਗੁਰਮੁਖ ਦੇਵ ਹਰ ਸੋਏ ਮਹਲਾ ਤੀਜਾ
ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਵਲਾਏ ਸੱਚੇ ਸੁਣਿਆ ਕੰਨ ਦੇ ਧੀਕ ਦੇ ਵੈਸਾ ਹੀ ਸੁਭਾਏ ਇੰਦਰ ਨੂੰ ਫਰਮਾਇਆ ਪੁੱਠਾ ਛਬਰ ਲਾਏ ਅਨ ਧਨ ਉਪਜੈ ਬੌਖਣਾ ਕਿਵੇਂ ਕਹਿਣ ਨਾ ਜਾਏ ਨਾਨਕ ਨਾਮ ਸਲਾਏ ਤੂੰ ਸਭਨਾ ਜੀਆਂ ਦੇਂਦਾ ਰਿਖ ਸੰਭਾਏ ਜਿਤ ਖਾਧਾ ਸੁਖ ਉਪਜੈ ਫਿਰ ਦੁੱਖ ਨ ਲਾਗੇ ਪੌੜੀ ਹਾਰ ਜੀਓ ਸੱਚਾ ਸੱਚ ਤੋਂ ਸੱਚੇ ਲੈ ਮਿਲਾਏ ਦੂਜੇ ਦੂਜੇ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲਿਆ ਜਾਏ ਆਪੇ ਜੋੜ ਵਿਛੋੜ ਜਾਏ ਆਪੇ ਕੁਦਰ ਦੇ ਦਿਖਾਏ ਮੋਹ ਸੋਗ ਵਿਜੋਗ ਆਏ ਪੂਰਵ ਲਿਖਿਆ ਕਮਾਏ ਹੋ ਬਲਿਹਾਰੀ ਤਿੰਨ ਕੋ ਜੋ ਹਰ ਚਰਨੀ ਰਹਿ ਲਿਵਲਾਏ ਜਿਉਂ ਜਲ ਮੈਂ ਕਮਲ ਲਿਪਤ ਹੈ ਐਸੀ ਬੰਤ ਬਣਾਏ ਸੇ ਸੁਖੀ ਸਦਾ ਸੋਹਣੇ ਜਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਾ ਕਦੇ ਨਹੀਂ ਇਸ ਜੋ ਹਰ ਕੇ ਅੰਕ ਸਮਾਏ ਸਲੋਕ ਮਹਲਾ ਤੀਜਾ ਨਾਨਕ ਸੋ ਸਲਾਈਏ ਜਿਸ ਵਿੱਚ ਨਾਨਕ ਸੋ ਸਲਾਈਏ ਜਿਸ ਵਸ ਸਭ ਕਿਛ ਹੋਏ ਤਿਸ ਸਿਰੋ ਪ੍ਰਾਣੀ ਹੋ ਤਿਸ ਬਨਵਰ ਨ ਕੋਏ ਗੁਰਮੁਖ ਹਰ ਪ੍ਰਮਾਨ ਵਸਾਏ ਤਾਂ ਸਦਾ ਸਦਾ ਸੁਖ ਹੋਏ ਸਹਿਸਾ ਮੂਲ ਨਾ ਹੋਵੇ ਸਭ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਸੱਚਾ ਸਹਿ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿੰਨ ਕਾਇਆ ਖਿਆ ਆਪ ਸੁਣੇ ਜੇ ਲਈਆਂ ਪੰਨੇ ਪਾਏ ਮਹਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਪੂਜਨ ਬੂਜਣ ਹਾਰ ਗੁਰਮੁਖ ਜਿਨੀ ਪੂਜਿਆ ਹਰ ਅੰਮ੍ਰਿਤ ਰੱਖਿਆ ਉਰਧਾਰ ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ ਹੋ ਮੈਂ ਤ੍ਰਿਸ਼ਨ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੇ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ ਪੌੜੀ ਅਤੁਲ ਕਿਉਂ ਤੋਲੀਏ ਬਿਨ ਤੋਲੇ ਪਾਇਆ ਨਾ ਜਾਏ ਗੁਰ ਕਸਮ ਵਿਚਾਰੀਏ ਗੁਣ ਮੈਂ ਰਹਿ ਸੁਮਾਏ ਆਪਣਾ ਆਪ ਤੋਲ ਸੀ ਆਪੇ ਮਿਲੇ ਮਿਲਾਏ ਤਿਸ ਕੀ ਕਿਵੇਂ ਨਾ ਪਵੇ ਕਹਿਣਾ ਕਿਛੋ ਨਾ ਜਾਏ ਹੋ ਬਲੇ ਹਰੀ ਗੁਰੇ ਆਪਣੇ ਜਿੰਨੀ ਜਿਨ ਸੱਚੀ ਬੂਝ ਦਿੱਤੀ ਬੁਝਾਏ ਜਗਤ ਮੁਸੈ ਅੰਮ੍ਰਿਤ ਲੁੱਟੀਏ ਮਨ ਬੂਝ ਨਾ ਪਾਏ ਬਿਨ ਨਾਵੇ ਨਾਲ ਨਾ ਚਲ ਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਵਸਾਏ ਸਲੋਕ ਮਹਲਾ ਤੀਜਾ ਬਾਬੀ ਹਾਂ ਨਾ ਬਿਲਾਏ ਨਾ ਤਰਸਾਏ ਮਨ ਖਸਮ ਕਾ ਹੁਕਮ ਮਾਨਾ ਨਾਨਕ ਹੁਕਮ ਮੰਨਿਆ ਤੇ ਕੁਤਰੈ ਚੜੇ ਚ ਵਗਣ ਮਨ ਮਹਲਾ ਤੀਜਾ ਬਾਬੀ ਹਾਂ ਜਲ ਮੈਂ ਤੇਰਾ ਵਾਸ ਹੈ ਜਲ ਹੀ ਮੈਂ ਫਿਰਾਏ ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੂਕਣ ਪਾਏ ਜਲ ਥਲ ਚਹੋ ਦਿਸ ਵਰਸਦਾ ਖਾਲੀ ਕੋਥਾਉ ਨਾਹੇ ਤੇ ਜਲ ਵਰਸਦਾ ਤਿਖ ਮਰੈ ਭਗਤ ਨਾ ਕੇ ਨਾਹੇ ਨਾਨਕ ਗੁਰਮੁਖ ਤਿੰਨ ਸੋ ਜੀ ਪਈ ਜਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਜੁਗ ਛੱਤੀ ਗੁਬਾਰ ਤਿਸੇ ਪਾਇਆ ਜਲਾ ਬਿੰਬ ਅਸਰ ਹਾਲਤ ਨੈ ਵਰਤਾਇਆ ਨੀਲ ਨੀਲ ਗਮ ਸੁਰਜੀ ਸਵਾਇਆ ਯਗਨ ਉਪਾਈ ਵਾਦ ਭੁੱਖ ਤਿਹਾਇਆ ਦੁਨੀਆਂ ਕਾ ਸਿਰ ਕਾਲ ਦੂਜਾ ਪਾਇਆ ਰੱਖੇ ਰੱਖਣਾ ਅਰਜਨ ਸਭ ਬੁਝਾਇਆ ਸਲੋਕ ਮਹਲਾ ਤੀਜਾ ਇਹ ਜਲ ਸਭ ਕੈ ਸਭ ਤੈ ਵਰਸਦਾ ਵਰਸਾ ਭਾਏ ਸੁਭਾਏ ਸੇ ਬਿਰਖਾ ਹਰਿਆਵਲੇ ਜੋ ਗੁਰਮੁਖ ਰਹਿ ਸਮਾਏ ਨਾਨਕ ਨਦਰੀ ਸੁਖ ਹੋਏ ਨਾ ਜਨਤਾ ਕਾ ਦੁੱਖ ਜਾਏ ਮਹਲਾ ਤੀਜਾ ਪਿੰਨੀ ਰਹਿਣ ਚਮਕਿਆ ਉੱਠਾ ਛੇਬਰ ਲਾਏ ਜਿਤ ਉੱਠਾ ਅਨ ਧਨ ਬਹੁਤ ਉਪਜਾਏ ਜਾਂ ਸੋ ਕਰੇ ਰਜਾਏ ਜਿਤ ਖਾਦੈ ਮਨ ਤ੍ਰਿਪਤੀ ਆਏ ਜੀਆਂ ਜੁਗਤ ਸਮਾਏ ਇਹ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਾਦੀ ਰਹਿ ਸਮਾਏ ਨਾਨਕ ਜਿਨ ਕੋ ਨਦਰ ਕਰੇ ਤਾਂ ਇਹ ਧਨ ਪੱਲੇ ਪਾਏ ਪੌੜੀ ਆਪ ਕਿਰਾਏ ਕਰੇ ਆਪ ਹਉ ਕਹਿ ਸਿਉ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਿਰਾਏ ਕਾਰ ਜੁਤ ਸੁਭਾਵੇ ਸੋਤੀ ਆਏ ਹੁਕਮ ਕਰੇਗਾ ਵਾਰ ਆਪ ਛਿੜਾਏ ਛੁੱਟੀ ਆਏ ਆਪੇ ਬਖਸਣ ਹਾਰ ਆਪੇ ਵੇਖੈ ਸੁਣੇ ਆਪ ਜਿਸ ਸਭ ਸਦੇ ਆਧਾਰ ਸਭ ਮੈਂ ਇੱਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖਾ ਵਿਚਾਰੀ ਆਏ ਲੱਗੇ ਸੱਚ ਪਿਆਰ ਨਾਨਕ ਕਿਸ ਨੂੰ ਆਖੀਆ ਆਪੇ ਦੇਵਣ ਹਾਰ ਸਲੋਕ ਮਹਲਾ ਤੀਜਾ ਬਾਬੀ ਹਾਏ ਜਗਤ ਹੈ ਮਤ ਕੋ ਭਰਮ ਭੁਲਾਏ ਇਹ ਬਿਵਾਹ ਪਸ਼ੂ ਹੈ ਇਸ ਨੂੰ ਬੂਝਣ ਨਾ ਆਏ ਅਮਰ ਹਰ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿੰਨ ਬੋੜ ਨ ਲਾਗੀ ਆਏ ਮਹਲਾ ਤੀਜਾ ਮਲਾਰ ਸਿਰ ਆ ਗਏ ਹਰ ਧਿਆਈਆ ਸਾਂਤ ਹੋਏ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਵਰਤਾ ਸਭ ਲੋਏ ਬੁੱਠਾ ਜੀਆਂ ਜੁਗਤ ਹੋਏ ਧਰਨੀ ਨੂੰ ਸਿਗਾਰ ਹੋਏ ਨਾਨਕ ਉਹ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰਪ੍ਰਸਾਦੀ ਕੋ ਵਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪਰਵਾਹ ਕੋ ਤੂੰ ਧਣੀ ਤੂੰ ਸਭ ਕੁਛ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ ਆਵਾ ਗੌਂਡ ਰਚਾਇਓ ਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹੋ ਮੈਂ ਵਿੱਚੋਂ ਜਾਇ ਤਾਂ ਕਹੀ ਗਣਤ ਗਣੀ ਮਨ ਮੁਖ ਮੋਹ ਗੁਬਾਰ ਜਿਉਂ ਭੁੱਲਾ ਮਾਈ ਮਣੀ ਕੱਟੇ ਪਾਵਕ ਅਸੰਖ ਨਾਵੈ ਇੱਕ ਕਣੀ ਕਣੀ ਸਲੋਕ ਮਹਲਾ ਤੀਜਾ ਬਾਬੀ ਹਾ ਖਸਮ ਕਾ ਮਹਿਲ ਨ ਜਾਣਾ ਮਹਿਲ ਦੇ ਕਰਦਾਸ
ਮਹਿਲ ਦੇਖ ਅਰਦਾਸ ਪਾਏ ਆਪਣਾ ਭਾਣਾ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ ਖਸਮ ਵੱਡਾ ਦਾ ਤਾਰ ਹੈ ਜੋ ਇੱਛੇ ਸਫਲ ਪਾਏ ਬਾਬੀ ਹਾ ਕਿਆ ਬਪੜਾ ਜਗਤੈ ਕੀ ਸਿੱਖ ਜਾਏ ਮਹਲਾ ਤੀਜਾ ਬਾਬੀ ਹਾ ਪਿੰਨੀ ਰਹਿਣ ਬੋਲਿਆ ਸੱਚੇ ਸੱਚ ਸਹਿਜੇ ਸੱਚ ਸੁਭਾਏ ਜਲ ਮੇਰਾ ਜੀਓ ਹੈ ਜਲ ਮੇਂ ਰਹਿਣ ਜਾਏ ਗੁਰਸਿੱਖ ਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦੀਆ ਮਿਲਾਏ ਪੌੜੀ ਖੰਡ ਪਤਾਰ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਬਿੰਦ ਤੁਧ ਸਿਰ ਜੀ ਤੁਦ ਗੋਈ ਲਖ ਚੁਰਾਸੀ ਮੇਰੀ ਤੁਝੀ ਤੇ ਹੋਈ ਇੱਕ ਰਾਜੇ ਖਾਨ ਮਲੋਕ ਹੈ ਕਹਾਵੇ ਕੋਈ ਇੱਕ ਸੱਸ ਦਾਵੇ ਸੰਚ ਧਨ ਦੂਜੇ ਪਤ ਖੋਈ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ ਬਿਨਾ ਵੇ ਬਾਜ਼ਾਰੀ ਆਪੀ ਹਾਵਲ ਹੋਈ ਕੂੜ ਨੀ ਕੁੱਟੇ ਨਾਨਕਾ ਸੱਚ ਕਰੇ ਸਹੋਈ ਸਲੋਕ ਮਹਲਾ ਤੀਜਾ ਬਾਬੀ ਹੈ ਗੁਣਵੰਤੀ ਮਿਲ ਪਾਇਆ ਗੁਣਵੰਤੀ ਦੂਰ ਅੰਤ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵੇ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਿਜੇ ਮਿਲੇ ਸਬਦ ਗੁਰੂ ਕੈ ਕਾਲ ਬਾਬੀ ਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਤੇ ਮੇਰੇ ਪ੍ਰਾਣ ਤੂੰ ਸੁਖਦਾਤਾ ਬੇਨਤਾ ਗੁਣਦਾਤਾ ਨਿਦਾਨ ਨਾਨਕ ਗੁਰਮੁਖ ਵਸੋਇ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗਤੋਂ ਪਾਇਆ ਕਹਿ ਗੁਣ ਅਗੁਣ ਕਰੇ ਵਿਚਾਰ ਤ੍ਰੈ ਗੁਣ ਸਭ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜਿਆ ਗੁਣ ਕਮਾਉਂਦੇ ਦਰਗਹਿ ਹੋਏ ਖੁਆਰ ਜੁਆ ਜਨਤ ਨਿਹਾਰਿਆ ਕੇਤਾ ਹੈ ਸੰਸਾਰ ਸੱਚੇ ਸਦਮਨ ਮਾਰਿਆ ਨਿਸ ਨਾਮ ਪਿਆਰ ਜਿੰਨੀ ਪੁਰਖੀ ਉਤਾਰਿਆ ਸੱਚਾ ਲੱਖ ਅਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਣ ਯਾਰ ਜਿਸ ਵਕਤ ਸੋ ਪਾਏ ਸੀ ਗੁਰਸਬੀ ਵਿਚਾਰ ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਖਤਾ ਜਿੰਨਾ ਮਿਸਰਾ ਨਾ ਹੋ ਰਾਤੀ ਦਿਨ ਸੁਹੇਲੀਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾਂ ਰਤਨ ਜਵੇ ਹਰਮਾਨ ਕਾ ਹੱਬੇ ਗਣਮਣੀ ਮਥਨ ਨਾਨ ਜੋ ਪ੍ਰਭਾਣਿਆ ਸੱਚਾ ਦਰ ਸੁਹਾਨ ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆਏ ਸਤਿਗੁਰ ਕੈ ਘਾਲਿਆ ਪੋਹ ਨ ਸਕਾ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋ ਜਗਾਏ ਦੀਵਾ ਬਾਲਿਆ ਮਨ ਮੁਖ ਵਿਣ ਆਵੈ ਕੂੜਿਆਰ ਫਿਰੈ ਬਤਾਲਿਆ ਪਸੂ ਮਾਨਸ ਚੰਪ ਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੇ ਸਭ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦਿਖਾਲਿਆ ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿ ਸੁਭਾਏ ਮੇਘ ਵਰਸਾ ਦਇਆ ਕਰ ਗੂੜੀ ਸ਼ਬਰ ਲਾਏ ਬਾਬੀ ਹੈ ਕੂ ਪੁਕਾਰ ਰਹਿ ਗਈ ਸੁਖ ਵਸਿਆ ਮਨਿਆਏ ਨਾਨਕ ਸੋ ਸਲਾਹੀ ਅਜ ਦੇਂਦਾ ਸਭਨਾ ਜੀਆਂ ਰਿਜਕ ਸਮਾਏ ਮਹੱਲਾ ਤੀਜਾ ਚਾਤ੍ਰਿਕ ਤੂੰ ਨ ਜਾਣੇ ਕਿਆ ਤੁਧ ਵਿੱਚ ਸਿਖਾ ਹੈ ਕਿਰਤੀ ਸਹਿ ਸਿੱਖ ਜਾਏ ਦੂਜਾ ਭਾਈ ਪਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੇ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਹਾ ਸਮਾਏ ਪੌੜੀ ਇੱਕ ਮਨ ਖੰਡ ਬੈ ਸਹਿ ਜਾਏ ਸਾਧਨਾ ਦੇ ਦੇਵ ਹੀ ਇੱਕ ਪਾਲਾ ਕੱਕਰ ਭਣ ਸੀ ਤਲ ਜਲ ਹੀ ਵਈ ਇੱਕ ਪਸਮ ਚੜਾਵੇ ਅੰਗ ਮਹਿਲ ਨਾ ਧੋ ਵਈ ਇੱਕ ਜਟਾ ਵਿਕਰਾਲ ਕਾ ਕੁੱਲ ਘਰ ਖੋ ਵਹੀ ਇੱਕ ਨਗਨ ਫਿਰੇ ਦਿਨ ਰਾਤ ਨੀਂਦ ਨਾ ਸੋ ਭਾਈ ਇੱਕ ਅਗਨ ਜਲਾਵੇ ਅੰਗ ਆਪ ਬਿਗੋ ਭਾਈ ਬਿਨਾਂ ਵੇ ਤਨ ਸ਼ਾਰ ਕਿਆ ਕਹਿ ਰੋ ਭਾਈ ਸੋਹਣ ਖਸਮ ਦੁਆਰ ਜੀ ਸਤਿਗੁਰ ਸੇਵ ਭਾਈ ਸਲੋਕ ਮਹੱਲਾ ਤੀਜਾ ਬਾਬੀ ਹਾਏ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਗੇ ਨਾ ਪੁਰਮਾਨ ਹੋਆ ਵਰਸੋ ਕਿਰਪਾ ਧਾਰ ਹੋ ਤਿਨ ਕੈ ਬਲਿਹਾਰ ਨੇ ਜਿਨ ਸੱਚ ਰੱਖਿਆ ਉਰਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀ ਹਾਇ ਤੇਰੀ ਤਿਖਾ ਨਾ ਉਤਰੇ ਜੇ ਸੋ ਕਰੇ ਪੁਕਾਰ ਨਦਰੀ ਸਤਿਗੁਰ ਪਾਈ ਹੈ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋ ਜੈ ਵਿਕਾਰ ਪੌੜੀ ਇੱਕ ਜੈਨੀ ਉਜੜ ਪਾਏ ਧੁਰੋ ਖੁਆਇਆ ਤਿੰਨ ਮੁਖ ਨਾਹੀ ਨਾਮ ਨ ਤੀਰਥ ਨਹਾਇਆ ਹੱਥੀ ਸਿਰ ਖੁਆਏ ਨਾ ਪਦ ਕਰਾਇਆ ਕੁਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨ ਕਰਮ ਜਨਮ ਗਵਾਇਆ ਮਨ ਜੂਠੇ ਵੇ ਜਾਤ ਜੂਠਾ ਖਾਇਆ ਬਿਨ ਸ਼ਬਦ ਆਚਾਰ ਨ ਕੇ ਨਹੀਂ ਪਾਇਆ ਗੁਰਮੁਖ ਓਂਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਮਣ ਸਰਸੀ ਕਾਮਣੀ ਗੁਰਸਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਹੇ ਤੇ ਅਪਾਰ ਮਹੱਲਾ ਤੀਜਾ ਸਾਵਣ ਦਾ ਜੈ ਗੁਣ ਬਾਹਰੀ ਜੇ ਦੂਜੇ ਭਾਈ ਪਿਆਰ ਨਾਨਕ ਪਿਰ ਕਿਸਾਰ ਨਾ ਜਾਣ ਸਭ ਸਿਗਾਰ ਖੁਆਰ ਪੌੜੀ ਸੱਚਾ ਲੱਖ ਭਿਉ ਹੱਠ ਨਾ ਪਤੀ ਜਾਈ ਇੱਕ ਗਾ ਵੈ ਰਾਗ ਭਰੀਆ ਰਾਗ ਨਾ ਪੀ ਜਾਈ ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀ ਜਾਈ ਇੱਕ ਅੰਨ ਨਾ ਖਾਹੇ ਮੂਰਖ ਤਿੰਨਾ ਕਿਆ ਕੀ ਜਾਈ ਤ੍ਰਿਸ ਨਾ ਹੋਈ ਬਹੁਤ ਕਿਵੇ ਨਾ ਧੀ ਜਾਈ ਕਰਮ ਵਧੈ ਕਹਿ ਲੋਕ ਖਪ ਮਰੀ ਜਾਈ ਲਾਹ ਨਾਮ ਸੰਸਾਰ ਅੰਮ੍ਰਿਤ ਪੀ ਜਾਈ ਹਰ ਭਗਤੀ ਅਸਨੇਹ ਗੁਰਮੁਖ ਕੀ ਜਾਈ ਸਲੋਕ ਮਹੱਲਾ ਤੀਜਾ
ਗੁਰਮੁਖ ਮਲਾਰ ਰਾਗ ਜੋ ਕਰਾਏ ਤਿੰਨ ਮਨ ਤਨ ਸੀਤਲ ਹੋਏ ਗੁਰਸਬਦੀ ਇੱਕ ਪਛਾਣਿਆ ਇੱਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਐਸੇ ਜਿਹੀ ਪਤ ਹੋਏ ਕਲਯੁਗ ਮੈਂ ਘੋਰ ਅੰਧਾਰ ਹੈ ਮਨ ਮੁਖ ਰਾਵ ਨ ਕੋਏ ਸੇਵਟ ਭਾਗੀ ਨਾਨਕਾ ਜਿਨਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੈ ਕਰਦੇ ਆ ਲੋਕਾਂ ਮਨ ਉਪਜੈ ਚਾਓ ਜਿਸ ਕਹਿ ਹੁਕਮ ਇੰਦ ਵਰਸਦਾ ਤਿਸ ਕਹਿ ਸਦ ਬਲਿਹਾਰੈ ਜਾਓ ਗੁਰਮੁਖ ਸਭ ਸੰਭਾਲੀਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਜੇ ਸੱਚ ਸਮਾਓ ਪੌੜੀ ਪੂਰਾ ਸਤਿਗੁਰ ਸੇ ਪੂਰਾ ਪਾਇਆ ਪੂਰਾ ਕਰਮ ਧਿਆਇਆ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਂ ਚੁਕਾਇਆ ਹਰ ਸਾ ਤੀਰਥ ਜਾਣ ਮਨ ਮਨ ਆਇਆ ਸ਼ਬਦ ਮਰੈ ਮਨ ਮਾਰ ਧਨ ਜਿਣੇ ਦੀ ਮਾਇਆ ਦਰ ਸੱਚੇ ਸਚਿਆਰ ਸੱਚਾ ਆਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹੱਲਾ ਪਹਿਲਾ ਗੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲਾਜ ਚੂਹਾ ਖੱਡ ਨਾ ਮਾਵੇ ਤਿੱਕਲ ਬੰਨਾ ਛੰਜ ਦੇਣ ਦਵਾਈ ਸਿਮਰੇ ਜਿਨ ਕੋ ਦੇਣ ਸੀ ਜਾਹੇ ਨਾਨਕ ਹੁਕਮ ਨਾ ਜਾਪੇ ਕਿੱਥੇ ਜਾਇ ਸਮਾਏ ਫਸਲ ਆਹਾੜੀ ਇੱਕ ਨਾਮ ਸਾਹਮਣੀ ਸੱਚ ਨਾਓ ਮੈਂ ਮਹਿਦੂਦ ਲਿਖਾਇਆ ਖਸਮੈ ਕੈ ਦਰ ਜਾਏ ਦੁਨੀਆਂ ਕੇ ਦਰ ਕੇਤੜੇ ਕਿਤੇ ਆਵੇ ਜਾਹੇ ਕਿਤੇ ਮੰਗੇ ਮੰਗਤੇ ਕਿਤੇ ਮੰਗ ਮੰਗ ਜਾਏ ਮਹੱਲਾ ਪਹਿਲਾ ਜਉ ਸੌ ਮਨ ਹਸਤੀ ਘਿਓ ਗੜ ਖਾਵੇ ਪੰਜ ਸੈ ਦਾਣਾ ਖਾਏ ਡੱਕਾ ਫੁਕਾ ਖੇ ਉਡਾਵੇ ਸਾਹ ਗਈਆ ਪੁੱਛਤਾਏ ਅੰਧੀ ਫੂਕ ਮੋਏ ਦਵਾਨੀ ਖਸਮ ਮਿੱਟੀ ਫਿਰ ਭਾਨੀ ਅੱਧ ਗੁੱਲਾ ਚਿੜੀ ਕਾ ਚੁਗਣ ਗੈਣ ਚੜੀ।

ਵਚਨ ਚੇਤਨ ਆਵੇ ਮਹੱਲਾ ਪਹਿਲਾ ਮੁਆ ਪਿਆਰ ਪ੍ਰੀਤ ਮੋਈ ਮੁਆ ਬੈਰਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿਥੋਂ ਆਇਆ ਕਹਿ ਗਿਆ ਕਿਹੋ ਨਾ ਸੀਓ ਕਿਹੋ ਸੀ ਮਨ ਮੁਗਲਾ ਰੋਗੂ ਗੋਈਆ ਕੀਤਾ ਚਾਉਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪੌੜੀ ਅੰਮ੍ਰਿਤ ਨਾਮ ਸਦਾ ਸੁਖਦਾ ਤਾਂਤੇ ਹੋਏ ਸਿਖਾਈ ਵਾਹਿਗੁਰੂ ਜਗਤ ਬੋਰਾ ਨਾ ਨਾਵੈ ਸਾਰ ਨ ਪਾਈ ਸਗੋ ਸੇਵੈ ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵ ਤੇ ਅੱਜ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਦਾਂਦ ਕਮਾਈ ਵਿਖਿਆ ਕਦੇ ਨਾ ਰੱਜੈ ਨਾਹੀ ਮੂਰਖ ਭੁੱਖ ਨ ਜਾਈ ਦੂਜੇ ਸਭਨ ਲੱਗ ਵਿਗੁੱਤਾ ਬਿਨ ਸਤਿਗੁਰ ਭੋਜਨ ਪਾਈ ਸਤਿਗੁਰ ਸੇਵੇ ਸੁ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੋਇ ਨਾਨਕਾ ਜੇ ਤਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਡੀਐ ਜਿਤ ਸਿਰ ਝੋਟਾਂ ਖਾਏ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜੈ ਤਨ ਲੱਗੈ ਦੁੱਖ ਨਾਨਕ ਸੱਚੇ ਨਾਮ ਬਿਨ ਕਿਸ ਨਾ ਲੱਥੀ ਭੁੱਖ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇ ਤੇਰਾ ਸਰੀਰ ਕੇ ਤੇਤੇ ਲੱਗੈ ਦੁੱਖ ਮਹੱਲਾ ਪਹਿਲਾ ਅੰਧੀ ਕੰਮੀ ਅੰਧ ਮਨ ਮਨ ਅੰਧ ਤਨ ਅੰਧ ਚਿੱਕੜ ਲਾਈਏ ਕਿਆ ਦੀਏ ਜਾਂ ਤਾਂ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਬਿਣ ਕੇ ਤੇ ਡੁੱਬੇ ਸਾਧ ਮਹੱਲਾ ਪਹਿਲਾ ਲਖਮਣ ਸੋਨਾ ਲੱਖ ਮਣ ਰੂਪਾ ਲੱਖ ਸਾਹਾ ਸਿਰਸਾ ਲੱਖ ਲਸਕਰ ਲੱਖ ਵਾਜੇ ਨੇ ਜੇ ਲੱਖੀ ਘੋੜੀ ਪਾਤਸ਼ਾਹ ਜਿੱਥੇ ਸਾਇਰ ਲੰਘਣਾ ਅਗਣ ਪਾਣੀ ਅਸਗਾ ਕੰਧੀ ਦਿਸਣਾ ਆਵਈ ਤਾਹੀ ਪਵੈ ਕਹਾ ਉਹ ਨਾਨਕ ਉਥੇ ਜਾਣੀਐ ਸਾ ਕੇਈ ਪਾਤਸ਼ਾਹ ਇੱਕ ਨਾ ਗਲੀ ਜੰਜੀਰ ਬਾਂਦਰ ਬਾਣੀਐ ਬੱਧੇ ਛੁੱਟੇ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਪੌਜਲ ਤਾਰਨ ਹਾਰ ਸਭ ਪਛਾਣੀਆਂ ਚੋਰ ਜਾਰ ਜੁਆਰ ਪੀੜੇ ਕਹਾਣੀਆਂ ਨਿੰਦਕ ਲਾਏ ਤਵਾਰ ਮਿਲੇ ਹੜਵਾਣੀਆਂ ਗੁਰਮੁਖ ਸੱਚ ਪਸਮਾਏ ਸੁਧਰ ਗਹਿ ਜਾਣੀਆਂ ਸਲੋਕ ਮਹੱਲਾ ਦੂਜਾ ਨਾ ਫਕੀਰੈ ਪਾਸਾ ਮੂਰਖ ਪੰਡਤ ਨਾ ਆਉਂਦੇ ਕਾ ਨਾ ਪਾਰਖੂ ਇਹ ਵੈ ਕਰੈ ਗੁਆ ਇਲਤ ਕਾ ਨਾ ਚੌਧਰੀ ਕੂੜੀ ਪੂਰੇ ਥਾਓ ਨਾਨਕ ਗੁਰਮੁਖ ਜਾਣੀਐ ਕਲ ਕਾਏ ਹੁਣ

ਸੋ ਪੜਿਆ ਸੋ ਪੰਡਤ ਬਿਨਾ ਜਿਨੀ ਕਮਾਣਾ ਨਾ ਹੋ ਪਹਿਲੋ ਦੇਹ ਜੜ ਅੰਦਰ ਜੰਮੈ ਤਾਂ ਉੱਪਰ ਹੋਵੈ ਛਾਉ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਣ ਬੈਠੇ ਸੁੱਤੇ ਚਾਕਰ ਨਹਿ ਦਾ ਪਾਇਨ ਘਾਉ ਰਤ ਪਤ ਕੁੱਤੇ ਹੋ ਚੱਟ ਜਾਉ ਜਿੱਥੇ ਜੀਆਂ ਉਸੀ ਸਾਰ ਨੱਕੀ ਵੱਡੀ ਲਾਇ ਤਵਾਰ ਪੌੜੀ ਆਪੇ ਆਪ ਆਪ ਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਿਗੁਰ ਤੇ ਭਉ ਉਪਜੈ ਪਾਈਐ ਮੁਖ ਦੁਆਰ ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤ ਪਾਰ ਭੈ ਤੇ ਭੈ ਜਲ ਲੰਘੀ ਭੈ ਤੇ ਭੈ ਜਲ ਲੰਘੀਐ ਗੁਰਮਤੀ ਵਿਚਾਰ ਭੈ ਤੇ ਨਿਰਪ ਪਾਈਐ ਜੇ ਸੰਤ ਨ ਪਰਵਾਰ ਮਨ ਮੁਖ ਭੈ ਕੀ ਸਾਰ ਨ ਜਾਣੀ ਤ੍ਰਿਸ਼ਨਾ ਜਲ ਤੇ ਕਰੇ ਪੁਕਾਰ ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰਸਾਰ ਸਲੋਕ ਮਹਲਾ ਪਹਿਲਾ

ਭੌਂਕੈ ਕੋਪ ਖੁਆਰ ਹੋਏ ਫੱਕੜ ਪਿੱਟੇ ਸਾਂਧ ਚੁੱਪੈ ਚੰਗਾ ਨਾਨਕਾ ਵਿਣਾਵੇ ਮੋਹਿ ਗੰਧ ਮਹਲਾ ਪਹਿਲਾ ਰਾਜਮਾਲ ਰੂਪ ਜਾਤ ਜੋਗਨ ਪੰਜੇ ਠੰਗ ਠੱਗ ਇੰਨੀ ਠੱਗੀ ਜਗ ਠੱਗਿਆ।

ਕੌਣ ਮਾਸ ਕੌਣ ਸਾਕ ਕਹਾਵੇ ਕਿਸਮੈ ਪਾਪ ਸਮਾਣੇ ਗੈਂਡਾ ਮਾਰੂ ਜਾ ਕੀਏ ਦੇਵਤਿਆ ਕੀ ਬਾਣੇ ਮਾਸ ਛੋੜ ਵੈਸਨਕ ਪਕੜੇ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਧੇ ਸਿਉ ਕਿਆ ਕਹੀਏ ਕਹੇ ਨਾ ਕਹਿਆ ਬੁਝੈ ਅੰਧਾ ਸੋਏ ਜੀ ਅੰਧ ਕਮਾਵੇ ਤਿਸ ਹਿਰਦੈ ਸੀ ਲੋਚਣ ਨਾਹੀ ਮਾਤ ਪਿਤਾ ਕੀ ਰਖ ਨਿਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖ ਜਾਨ ਇਸ ਮੇਲਾ ਉਥੇ ਮੁਨ ਮੰਦ ਕਮਾਹੀ ਮਾਸੋ ਨਿਮੈ ਮਾਸੋ ਜਮੈ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕੇ ਸੂਝੇ ਨਾਹੀ ਚਤੁਰ ਕੁਹਾਵੇ ਭਾਂਡੇ ਬਾਹਰ ਕਾ ਮਾਸ ਮੰਦਾ ਸਵਾਮੀ ਘਰ ਕਾ ਮਾਸ ਚੰਗੇਰਾ ਜੀ ਜਨ ਸਾ ਮਾਸ ਹੋਏ ਜੀ ਲਿਆ ਵਸੇਰਾ ਅਪਖ ਭਖੈ ਭਖ ਤਜ ਛੋਟੈ ਅੰਧ ਗੁਰੂ ਜਿਨ ਕੇਰਾ ਮਾਸੋ ਨਿਮੈ ਮਾਸੋ ਜਮੈ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕੇ ਸੂਝੇ ਨਾਹੀ ਚਤੁਰ ਕੁਹਾਵੇ ਭਾਂਡੇ ਮਾਸ ਪੁਰਾਣੀ ਮਾਸਕ ਤੇ ਵੀ ਚੋ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋ ਪਾਤਸ਼ਾਹ ਸੁਲਤਾਨਾ ਜੇ ਉਹ ਦਿਸੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ ਦਿੰਦਾ ਨਰ ਸੁਰਗ ਲੈਂਦੇ ਦੇਂਦਾ ਨਰਕ ਸੁਰਗ ਲੈਂਦਾ ਦੇਖੋ ਇਹ ਤਿੰਘਾਣਾ ਆਪਣਾ ਬੁਝੇ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣਾ ਹੀ ਨਾਹੀ ਕਿੱਥੋਂ ਮਾਸੋ ਪੰਨਾ ਤੋਯੋ ਅਨਕ ਮਾਦ ਕਪਾਹ ਤੋਯੋ ਤ੍ਰਿਭਵਨ ਗੰਨਾ ਤੋ ਆਖੇ ਹੋ ਬਿਧਾਛਾ ਤੋ ਐ ਬਹੁਤ ਵਿਕਾਰਾ ਇੱਥੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਹੈ ਵਿਚਾਰਾ ਪੌੜੀ ਹੋ ਕਿਆ ਆਖਾ ਇੱਕ ਜੀਵ ਤੇਰਾ ਇੰਤਰਾ ਕੇ ਨਹੀਂ ਪਾਇਆ ਸੱਚਾ ਸਦ ਵਿਚਾਰ ਸੇ ਤੁਧ ਹੀ ਮੈਂ ਸਮਾਇਆ ਇੱਕ ਭਗਵਾ ਬੇਸ ਕਰ ਭਰਮ ਦੇ ਵਨ ਸਤਿਗੁਰ ਕਿਨਾਂ ਨਾ ਪਾਇਆ ਦੇਵਤ ਸੁੰਦਰ ਭਾਵ ਸਕੇ ਤੁਧ ਅੰਦਰ ਆਪ ਲੁਕਾਇਆ ਗੁਰ ਕਾ ਸਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੁਣ ਬਜਾਰੀਆਂ ਬਾਜ਼ਾਰ ਜਿਨੀ ਰਚਾਇਆ ਇੱਕ ਥਰ ਸੱਚਾ ਸਲਾਹਣਾ ਜਿਨ ਮਨ ਸੱਚਾ ਪਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਵਿਖਵਾਲੇ ਤਿਸ ਮਹਲਾ ਦੂਜਾ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇਨੀ ਜਲਾਈ ਨੀ ਜਲੀ ਨਾ ਵਿਸਾਰਿਆ ਇੱਕ ਨਾ ਚਲੀਆ ਨਾਲ ਪੌੜੀ ਸਿਰ ਸਿਰ ਹੋਏ ਨੇ ਵੇੜ ਹੁਕਮ ਨਾ ਚਲਾਇਆ ਤੇਰੇ ਹੱਥ ਵੇੜ ਤੋਂ ਐ ਮਨ ਭਾਇਆ ਕਾਲ ਚਲਾਏ ਬੰਨ ਕੋਈ ਨਾ ਰਖਸੀ ਜਰ ਜਰਵਾਣਾ ਕੰਨ ਚੜਿਆ ਨਚਸੀ ਸਤਿਗੁਰੂ ਬੋਇਤ ਵੇੜ ਸੱਚਾ ਰਖਸੀ ਅਗਨ ਭਖੈ ਭਾੜ ਹਾੜ ਅਣ ਦਿਨ ਭਖਸੀ ਫਾਥਾ ਚੁੱਗੈ ਚੋਗ ਹੁਕਮੀ ਛੁੱਟਸੀ ਕਰਤਾ ਕਰੇ ਸੋਗ ਨਿਕੂੜ ਨਿਖੁੱਟਸੀ ਸਲੋਕ ਮਹੱਲਾ ਪਹਿਲਾ ਘਰ ਮੈਂ ਘਰ ਦਿਖਾਏ ਦੇ ਜੋ ਸਤਿਗੁਰ ਪੁਰਖ ਸੁਜਾਣ ਪੰਚ ਤਸਕਰ ਧੁਨ ਕਾਰ ਧੁਨ ਤਹਿ ਬਾਜੈ ਸਬਦ ਨਿਸ਼ਾਨ ਦੀਪ ਲੋ ਪਤਾਲ ਤਹਿ ਖੰਡ ਮੰਡਲ ਹੈਰਾਨ ਤਾਰ ਘੋਰ ਬਾਚਿੰਦਰ ਤਹਿ ਸਾਚ ਤਖਤ ਸੁਲਤਾਨ ਸੁਖ ਮਨ ਕਹਿ ਘਰ ਰਾਗ ਸੁਨ ਸੁਨ ਮੰਡਲ ਲਿਵਲਾਏ ਅਕਥ ਕਥਾ ਵਿਚਾਰੀਆ ਮਨਸਾ ਮਨਹਿ ਸਮਾਏ ਉਲਟ ਕਮਲੇ ਅੰਮ੍ਰਿਤ ਭਰਿਆ ਏ ਮਨ ਕਥੈ ਨ ਜਾਏ ਜਪਾ ਜਪ ਨ ਵਿਸਰੈ ਅਜੁਗਾ ਸਮਾਏ ਸਭ ਸਖੀਆ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ ਸਬਦ ਖੋਜੇ ਘਰ ਲਾਏ ਨਾਨਕ ਤਾਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸਿਆ ਦੁਨੀਆਂ ਪਾਨੀ ਕਾਲੂ ਬਕਲ ਕਾ ਅਕਲ ਮਨ ਗੋਰ ਨ ਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨ ਪਾਇਆ ਪੁਰਾਬ ਖਾਮ ਕੂਜੈ ਹਿਕਮ ਖੁਦਾਇਆ ਮਨ ਤੁਆਨਾ ਤੋਂ ਕੁਦਰਤੀ ਆਇਆ ਜਾ ਸਾਗ ਨਾਨਕ ਦੀਵਾਨ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆਂ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੈ ਚਲਤ ਚੱਲਣ ਵਖਾਣਿਆ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸਭ ਨਿਸਾਣਿਆ ਸਾਧੂ ਸੰਗ ਉਧਾਰ ਭਏ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਸ਼ਾਹ ਮਾਣਿਆ ਆਪੇ ਬਖਸ਼ ਮਿਲਾਏ ਸਦ ਕੁਰਬਾਣਿਆ ਨਾਨਕ ਲੈ ਮਿਲਾਏ ਖਸਮੈ ਭਾਣਿਆ ਸਲੋਕ ਮਹੱਲਾ ਪਹਿਲਾ ਧਨ ਸੁਕਾਗਤ ਕਲਮ ਧਨ ਧਨ ਭਾਂਡਾ ਧਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੀ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆ ਵਰਤਾਇਆ ਬੰਤ ਬਣਾਈ ਸੁਧ ਬਿੰਦੂ ਜਾ ਕੋ ਨਹੀਂ ਤੂੰ ਰਹਿ ਸਮਾਈ ਤੇਰੀ ਗਾਂਤ ਮਿਤ ਤੂੰ ਹੈ ਜਾਣਦਾ ਤੁਦ ਕੀਮਤ ਪਾਈ ਤੂੰ ਲੱਖ ਗੋਚਰ ਗਮ ਹੈ ਗੁਰਮਤ ਦਿਖਾਈ ਅੰਤਰ ਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੇ ਤਿਸ ਮੇਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਗਮ ਹੈ ਰਵਿਆ ਸਭ ਠਾਈ ਜਿਤ ਤੋ ਲਾਏ ਸੱਚਿਆ ਤਿਤ ਕੋ ਲੱਗੈ ਨਾ

ਸਨਮਾਨ ਯੋਗ ਸਤਸੰਗ ਜਨੋ, ਦਿੱਤੇ ਹੋਏ ਸਮੇਂ ਅਨੁਸਾਰ ਸਮੇਂ ਦੀ ਸਮਾਪਤੀ, ਦਸ ਵੱਲੋਂ ਕੀਰਤਨ ਦੀ ਸਮਾਪਤੀ, ਕੱਲ੍ਹ ਫਿਰ ਇਸ ਵੇਲੇ ਆਪ ਸੰਗੀਤ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਕੱਲ੍ਹ ਨੂੰ ਮੇਰੇ ਬੜੇ ਛੋਟੇ ਵੀਰ, ਪਿਆਰੇ ਵੀਰ ਭਾਈ ਓਮਕਾਰ ਸਿੰਘ ਜੀ ਊਨਾ ਸਾਹਿਬ ਵਾਲੇ ਆਪਣੇ ਜਥੇ ਨਾਲ ਦਾਸਿਆਂ ਨਾਲ ਬੈਠਣਗੇ। ਅਸੀਂ ਮਿਲ ਜੁਲ ਕੇ ਆਪ ਸੰਗਤ ਨੂੰ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਾਵਾਂਗੇ। ਆਇਓ ਜੀ, ਆਪ ਵੀ ਆਇਓ, ਹੋਰਨਾਂ ਨੂੰ ਵੀ ਲੈ ਕੇ।